0: ਪਿੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਰੇ
1: ਆਕਾਸ਼
0: ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦੁ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ

0: ਬੁੱਧ ਮੰਨਾ ਸਗਲ ਪਵਨ ਕੀ ਸੁੱਧ
1: ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਾਮ ਕੈ ਸਾਥ ਨਾ ਜਾਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਥ ਜਿਉ ਪ੍ਰਗਟ
0: ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ
0: ਮਨੈ ਪਾਵੈ ਮੁਖ ਦੁਆਰ ਮਨੈ ਪਰਵਾੜਾ ਸਾਧਾਰ
1: ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨਾ ਭਿੱਖ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸ਼ੁਮਾਰ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਜੀ ਜਾਤ ਰੰਗਾ ਕੇ ਨਾਵ ਸਭ

0: ਜੀਤਾ ਕੀਤਾ ਤੇ ਕਾ ਨਾਮ ਵਿੜਨਾਵਾ ਨਹੀਂ ਕੋ ਥਾਂ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸ੍ਰਾਂਤ ਨਿਰੰਕਾਰ ਮੂਤ ਪ੍ਰੀਤੀ ਕਪੜ ਹੋਏ ਦੇਸਾ ਗੂਣ ਲਈਆ ਉਹ ਧੋਏ ਪੁੰਨੀ ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾ ਵਕਤ ਕਵਣ ਕਵਣ ਚਿਤ ਕਵਣ ਵਾਰ ਵੇਰ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕੁਰਾਨ ਚਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਕਿਉਂ ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੈ
0: ਪਾਤਾ ਨਾ ਪਤਾਲ ਲਖ ਆਗਾ ਸਾਇਆ ਵਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਨਦੀਆਂ ਅਤੇ ਵਾ ਪਵਨ ਸਮੁੰਦ ਨਾ ਜਾਣੀਐ
1: ਸੁਲਤਾਨ ਗਿਰਹਾ ਸੇਤੀ ਮਾਲ ਤਨ
0: ਕੀੜੀ ਤੁਰ ਨਾ ਹੋਣੀ ਜੇ ਤਿਸ ਮਨੋ ਨਾ ਵਿਸਰ
1: ਅੰਤਨ ਸਿਫਤੀ ਕਰਨ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ
0: ਅੰਤ ਕਾਰਨ ਕੀਤੇ ਬਿਲ ਨਾਹੀਂ ਤਾਂ ਕਿ ਅੰਤ ਨਾ ਪਾਏ

0: ਖਾਏ ਬੇ ਆਖਣ ਪਾਏ ਉਹ ਜਾਣਾ ਜੇਤੀਆਂ ਮੂੰਹ ਖਾਏ
1: ਆਪੇ ਜਾਣਾ ਆਪੇ ਦੇ ਅੱਖ ਸਿਪੇ ਕੇ
0: ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ।

0: ਅਮੁੱਲ ਬਖਸ਼ੀਸ਼, ਮੁੱਲ ਨਿਸ਼ਾਨ, ਮੁੱਲ ਕਰਮ, ਮੁੱਲ ਫਰਮਾਨ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ।
1: ਆਖੇ ਦਾਨਵ, ਆਖੇ ਦੇਵ, ਆਖੇ ਸੁੰਦਰ ਮੰਜਨ ਸੇਵ।
0: ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜੇਵਟ ਭਾਵੈ ਤੇਵਟ ਹੋਏ, ਨਾਨਕ ਜਾਣੈ ਸਾਚਾ ਸੋਏ।
1: ਕੀਤੇ
0: ਰਾਗ ਪਰੀਸੋ ਕਹੀਏ, ਕੀਤੇ ਗਾਵਣ ਹਾਰੇ। ਗਾਵਣ ਚਿਤ ਗੁਪਤ ਲਿਖ ਜਾਣਾ, ਲਿਖ ਲਿਖ ਧਰਮ ਵਿਚਾਰੇ। ਗਾਵੈ ਇੰਦ ਇੰਦਾਸਨ ਬੈਠੇ, ਦੇਵਤਿਆਂ ਦਾਰਨ ਵਾਲੇ। ਗਾਵੈ ਸਿਰ
1: ਸਮਾਧੀ ਅੰਦਰ ਗਾਵਨ ਸਾਧ ਵਿਚਾਰੇ।
0: ਗਾਵਨ ਜਤੀ ਸਦੀ ਸੰਤੋਖੀ, ਗਾਵੈ ਵੀਰ ਕਰਾਰੇ।
1: ਗਾਵਨ ਪੰਡਤ ਪਰਣ ਰਖੀ, ਸਚ ਜੁਗ ਜੁਗ ਵੇਦਾਂ ਨਾਲੇ।
0: ਗਾਵੈ ਮੋਹਣੀਆਂ ਮਨ ਮੋਹ।

0: ਆਈ ਪੰਥੀ ਸਗਰ ਜਮਾਤੀ ਮਨ ਜੀਤ ਜਗ ਜੀਤ ਭੂਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਸੰਜੋਗ ਵਿਜੋਗ ਦੋ ਕਾਰ ਚਲਾਵੈ ਲਿਖ ਆਵੈ ਭਾਗ ਇਕ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤਿਸ ਆਦੇਸ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖਾ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇਕ ਦੂਜੀ ਬਹੁ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਏਤ ਰਾਜ ਪਦ ਪਬੜੀਆਂ ਚੜੀਐ ਹੋਏ ਇਕੀਸ਼ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ
1: ਗਿਆਨ ਵਿਚਾਰ ਜੋ ਨਾ ਚੁਕਤੀ ਛੱਟਾ ਸੰਸਾਰ
0: ਜਿਸ ਹੱਥ ਜੋਰ ਕਰ ਵੇਖਣ ਸੋਏ ਨਾਨਕ ਉਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਚੁਤਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਵਰਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਘੜੀਆਂ ਬਹੁਤ ਅਨੂਪ ਤਿੱਥੇ ਘੜੀਆਂ ਸੁਰਤ ਮਤ ਮਨ ਬੁੱਧ ਤਿੱਥੇ ਘੜੀਆਂ ਸੁਰਾਂ ਸਿੱਧਾਂ ਕੀ ਸੁਧ ਜੋਰ ਤਿੱਥੇ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਨਾ ਹੋਏ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਸਿਮਰ ਮਾਨ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਤ ਪਹਾਰਾ ਧੀਰ ਸੁਨਿਆਰ ਐਰਨ ਮਤ ਵੇਦ ਹਥਿਆਰ ਘੜੀਆਂ ਸ਼ਬਦ ਸੱਚੀ ਟਕਸਾਰ

0: ਚਤੁਰ ਤਤੁਰ ਵਿਰਾਜ ਅਵਧੂਤ ਰੂਪ ਰਸਾਲ
1: ਨਾਮ ਠਾਮ ਨ ਜਾ ਜਾਗਰ ਰੂਪ ਰੰਗਨ ਰੇਖ
0: ਆਦਿ ਪੁਰਖ ਉਧਾਰ ਮੂਰਤ ਜੋਨ ਆਦਿ ਸੇਖ
1: ਦੇ ਸੁਣ ਪੇਸ ਜਾਗਰ ਰੂਪ ਰੇਖਨ ਰਾਗ
0: ਚਤੁਰ ਤਤੁਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ
1: ਨਾਮ ਕਾਮ ਭੀਨ ਪੇਖਰ ਤਾਮ ਹੁਨੇ ਜਾ
0: ਸਰਵ ਮਾਨ ਸਰਵਤਰ ਮਾਨ ਸਹਿ ਮਾਨਤਾ ਹੈ
1: ਏਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ
0: ਖੇਲ ਖੇਲ ਖੇਲ ਖੇਲਣ ਅੰਤ ਕੋ ਫਰੇਕ
1: ਜਾ ਨਹੀਂ ਜਿਪੇ ਦੁਰਖ ਤੇ
0: ਰੂਪ ਰੰਗ ਨਾ ਜਾਤ ਪਾਸੋ ਜਾਨੀ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨ ਹੀ ਪੁਰਤੀਨ
1: ਲੋਕ ਚੌਦਹ ਕੇ ਵਖੇ ਜਗ ਜਾਪੀ ਜਹ ਜਾਪ
0: ਆ ਦੇਵ ਨਾਦ ਮੂਰ ਥਾਪਿਓ ਸਭਜੇ ਥਾਪ
1: ਪਰਮ ਰੂਪ ਪਨੀਰ ਮੂਰਤ ਪੂਰਨ ਪਰ ਕਪਾਰ
0: ਸਰਵ ਵਿਸਰਚਿਓ ਸਵਯੰਭ ਗੜਨ ਭੰਜਨ ਹਾਰ
1: ਕਾਲ ਹੀਨ ਕਲਾਸ ਜਗਤ ਕਾਲ ਪੁਰਖ ਦੇਸ
0: ਧਰਮ ਧਾਮ ਸੋ ਭਰਮ ਰਹਿ ਤੂੰ ਭੂਤ ਲੱਖ ਭੇਸ
1: ਅੰਗ ਰਾਗ ਨ ਰੰਗ ਜਾ ਕੇ ਜਾਤ ਪਾਡਾ ਨਾਮ
0: ਗਰਭ ਗੰਜਨ ਦੋਲਟ ਭੰਜਨ ਮੁਕਤਾ ਏ ਕਾਮ
1: ਆਪ ਰੂਪ ਅਮੀ
0: ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ
1: ਹੀਨ ਪੰਗਨਾਤਮ ਏਕ ਪੁਰਖ ਪਾੜ
0: ਸਰਵ ਲਾਇਕ ਸਰਵ ਘਾਇਕ ਸਰਵ ਕੋ ਪ੍ਰਤ ਪਾਰ
1: ਸਭ ਗੰਤਾ ਸਭ ਹੰਤਾ ਸਭ ਧਿਆਨ ਪੇਖ
0: ਸਰ ਸ਼ਾਸਤਰ ਨਾ ਜਾਣ ਹੀ ਤੇ ਰੂਪ ਰੰਗ ਰੇਖ
1: ਪਰਮ ਭੇਦ ਪੁਰਾਣ ਜਾ ਕੇ ਨਿਤ ਵਖਤ ਨਿਤ
0: ਕੋਟ ਸਿਮਤ ਪ੍ਰਾਣ ਸ਼ਾਸਤਰ ਨਾ ਆਵੇ ਵੋ ਚਿਤ
1: ਮਤ ਬਾਰ ਛੰਦ ਦਾ ਪ੍ਰਸਾਦ ਗੁਣਗਨ ਉਦਾੜ ਮੈਂ ਮਾਪਾੜ
0: ਆਸਨ ਭੰਗ ਉਪਮਾਨ ਅੰਗ
1: ਪ੍ਰਕਾਸ਼ ਨਿਸ਼ਚੇ ਨਨਾਸ
0: ਆਜਾਨ ਬਾ ਸ਼ਾਨ ਸ਼ਾਹ
1: ਰਾਜਾਨ ਰਾਜ ਪਾਨਾਨ ਪਾਰ
0: ਦੇਵਾਨ ਦੇਵ ਉਪਮਾ ਮਹਾਨ
1: ਇੰਦਰਾਨ ਇੰਦਰ ਪਾਲਾਨ ਪਾਰ
0: ਰੰਕਾਰ ਰੰਕਾਲਾਨ ਕਾਲ
1: ਅਭੂਤ ਅੰਗ ਆਪਾ ਪੰਗ
0: ਗਤ ਮਿਤ ਅਪਾਰ ਗੁਣਗਨ ਉਦਾਰ
1: ਮਨ ਗਨ ਪ੍ਰਣਾਮ ਨਿਭੈ ਨਿਕਾਲ
0: ਅਤ ਦੁਤ ਪ੍ਰਚੰਡ ਮਿਤ ਗਤਿ ਅਖੰਡ
1: ਅਲਸੈ ਕਰਮ ਅਦਸੈ ਤਰ
0: ਸਰਬਾ ਭਰਨਾ ਡੇ ਅੰਡ ਅੰਡ ਵਾਡੇ
1: ਚਾਤਰੀ ਚੰਦ ਤਪ
0: ਪ੍ਰਸਾਦ

0: ਸਰੂਪੇ
1: ਨਮੋ ਪਰਮ ਤਤੰ ਤਤੰ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ
1: ਨਮੋ ਮੰਤਰ ਮੰਤਰੇ ਨੋ ਧਿਆਨ ਧਿਆਨੇ
0: ਨਮੋ ਜੁਦ ਜੁਦ ਨਮੋ ਗਿਆਨ ਗਿਆਨੇ
1: ਨਮੋ ਭੋਜ ਭੋਜੇ ਨਮੋ ਖਾਨ

0: ਸਭ ਗਵਾਈਆ
1: ਕਰ ਸ਼ਾਮ ਸੁਖ ਮਨਾਇਓ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸਤਿਆ ਇਹ ਵਡਿਆਈਆ
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ
0: ਵਾਚੇ ਪੰਸ ਪਤਿਤ ਘਰ ਸਪਾ ਕੇ ਘਰ

0: ਸਭ ਤੂੰ ਹੈ ਜਿਨ ਜਗਤ ਪਾਇਆ।
1: ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ।
0: ਸੁਣ ਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ।
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਾਨ ਵਸਾਇਆ।
0: ਜਨ ਸਭ ਤੋਂ ਤੂੰ ਪਾਏ ਇੱਕ ਵੇਦ ਪਰਸਨ ਆਇਆ।
1: ਲਾਭ ਲੋਭ ਓਂਕਾਰ ਚੂਕਾ ਸਤਿਗੁਰੂ ਭਲਾ ਪਾਇਆ।
0: ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
1: ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ।

0: ਆਗਿਆ ਜਾਣ ਗੁਣ
1: ਤੇਰੇ ਜਿਵ ਤੂੰ ਚਲਾਏ ਤਿਵੈ ਚੱਲੇ ਜਿੰਨਾ ਮਾਰਗ ਪਾਵਹੇ
0: ਕਰ ਕਿਰਪਾ ਜਿਨ ਨਾਮ ਲਾਏ ਸਿਹਾਰਿਆਂ ਸਦਾ ਧਿਆਵਹੇ
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ

0: ਆਖਿਆ ਆਇਆ।
1: ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ।
0: ਕਹਿ ਨਾਨਕ ਸਭ ਸੋਹਿਲਾ ਸਤਿਗੁਰੁ ਸੁਣਾਇਆ।
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ।
0: ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨੂੰ ਉਪਜੈ ਮਨ ਸਹਿਜੇ ਸਾਸਾ ਨਾ ਜਾਏ।
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਿਸਾ ਜਿਉ ਮਲੀਨ ਹੈ ਕਤ ਸੰਜਮ ਧੋਤਾ ਜਾਏ।
1: ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।
0: ਕਹਿ ਨਾਨਕ
1: ਗੁਰਪ੍ਰਸਾਦੀ ਸਹਿਜ ਉਪਜੈ।

0: ਦਾ ਮੈਂ ਨਾਮ ਉੱਤਮ ਸੋ ਸੁਣਿਆ ਨਾਹੀਂ ਫਿਰੇ ਜਿਉਂ ਬੇਤਾਲਿਆ ਜਨਮ ਰਤਨ ਜਿਨੀ ਖਟਿਆ ਭਰੇ ਸੇ ਬਣਜਾਰੇ
1: ਕਹਿ ਨਾਨਕ ਜਨਮ ਨਿਰਮਲ ਸਦਾ ਰਹੇ ਗੁਰਨਾਲੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਸਿੱਖ ਕੋਈ ਜੀਉ ਰਹਿ ਗੁਰ ਨਾਲੇ
1: ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸਮਾਲੇ
0: ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੈ ਕੋਏ
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ
1: ਪਾਵੈ ਮੁਕਤ ਨਾ ਹੁਰਤੈ ਕੋਈ ਪੁੱਛੋ ਵੀ ਵੇਖਿਆ ਜਾਏ
0: ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ
1: ਫਿਰ ਮੁਕਤ ਚਰਨੀ ਸਤਿਗੁਰ ਸਬਦ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ
1: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਦੇ ਕੱਚੇ ਸੁਣਦੇ ਕੱਚੇ ਕੱਚੀਆਂ ਅੱਖ ਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨਕਾ ਹਿਲਿਆ ਮਾਇਆ ਬੋਲਣ ਪੈਰ ਬਾਣੀ
0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸ਼ਬਦ ਰਤਨ ਜਿਤ ਮਨ ਲਾਗਾ ਏ ਹੋਆ ਸਮਾਓ
1: ਸਭ ਚੇਤੀ ਮਨ ਮਿਲਿਆ ਸੱਚਾ ਲਾਇਆ ਪਾਓ
0: ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ
1: ਹੀਰਾ ਜਿਤ ਜੜਾਓ
0: ਸੇਵ ਸ਼ਕਤ ਆਪ ਉਪਾਏ ਕਰਤਾ ਆਪੇ ਹੁਕਮ ਵਰਤਾਏ

0: ਸਿਮਰਤ ਸਾਸਤ੍ਰ ਪੁਨ ਪਾਪੀ ਚਾਰ ਤਤੈ ਸਾਰ ਨ ਜਾਣੀ,
1: ਤਤੈ ਸਾਰ ਨ ਜਾਣੀ ਗੁਰੂ ਬਾਜੋ, ਤਤੈ ਸਾਰ ਨ ਜਾਣੀ
0: ਤੇਹੀ ਗੁਣੀ ਸੰਸਾਰ ਭਮ ਸੁਤਾ ਸੁਤਿਆ ਰਹਿਣ ਮਿਹਾਣੀ,
1: ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ,
0: ਕਹਿ ਨਾਨਕ ਸੋ ਤਿਤ ਪਾਏ, ਜਿਸਨੂੰ ਅੰਦਿਨ ਹਲੇ ਲਾਗੈ ਜਾਗਤ ਰਹਿਣ ਮਿਹਾਣੀ,
1: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ,
0: ਜੋ ਵਿਸਾਰੀ ਹੈ ਵਰਤਾਤਾ, ਜੇਕਰ ਮੈਂ ਆਹਾਰ ਪਹੁੰਚਾਵੇ,
1: ਉਸ ਨੂੰ ਕਿਉਂ ਪੋਇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ,
0: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ,
1: ਕਹਿ ਨਾਨਕ ਏ ਵਰਦਾਤਾ।

0: ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ
1: ਕਹਿ ਨਾਨਕ ਰਾਸ ਮੇਰੀ ਮਨ ਹੋਆ ਵਣਜਾਰਾ
0: ਇਹ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰਤ ਕਿਤੇ ਚਿਚਰ ਹਰਸ ਪੱਲੇ ਨ ਪਾਏ
0: ਹਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੈ ਆਏ
1: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲਾਇ ਜਿਸ ਆਏ
0: ਕਹਿ ਨਾਨਕ ਅਨਸ ਵਿਸਰੇ ਜਾਂ ਹਰ ਵਸੈ ਮਨ ਆਏ
1: ਇਹ ਸਰੀਰ ਮੇਰੇ ਇਸ ਜਗ ਮੈਂ
0: ਇਹ ਸਰੀਰ ਮੇਰਿਆ ਹਰ ਤੁਮ ਮੈਂ
1: ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ
1: ਮੇਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਇਆ ਜਗਤ ਦਿਖਾਇਆ
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ
1: ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
0: ਮਨ ਚਾਉ ਪਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ
1: ਹਰ ਗਾਉ ਮੰਗਲ ਨਿਤ ਸਖੀ ਸੋਗ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸੁਭਾਗ ਅੱਗੇ ਆਪਣਾ ਪਿਰ ਜਾ ਪਏ
1: ਅਨਹਿਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
1: ਇਹ ਸਰੀਰ ਮੇਰਾ ਇਸ ਜਗ ਮੈਂ ਆ ਕੇ ਕਿਆ ਤਦ ਕਰਮ ਕਮਾਇਆ
0: ਕੇ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ
1: ਜਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ
1: ਕਹੇ ਨਾਨਕ ਇਹ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸੋਚਿਤ ਲਾਇਆ
0: ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ
0: ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁੱਝਿਆ ਜਾ ਹਰ ਵੇਖਾ ਹਰ
0: ਜਾਂ ਵੇਖਾ ਹਰ
1: ਇੱਕ ਹੈ ਹਰ ਬਿਨ ਅਵਰ ਨਾ ਕੋਈ
0: ਕਹਿ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ

0: ਨਾਨਕ ਹਰ ਪਿਆਰਾ ਜੀਉ ਗੁਫਾਂਦ ਰਾਖਾ ਵਾਜਾ ਪਵਣ ਵਜਾਇਆ
1: ਇਹੋ ਸੱਚਾ ਸੋਹਿਲਾ ਸੱਚਾ ਘਰ ਗਾਵਹੁ
0: ਗਾਵੋ ਤਾ ਸੋਹਿਲਾ ਘਰ ਸੱਚਾ ਜਿਥੈ ਸਦਾ ਸੱਚ ਧਿਆਵੇ
1: ਸੱਚ ਧਿਆਵੇ ਜਦ ਤਦ ਭਾਵੇ ਗੁਰਮੁਖ ਜਿਨਾ ਬੁਝਾਵੇ
0: ਇਹ ਸੱਚ ਸਭਨਾ ਕਾ ਖਸਮ।

ਪ੍ਰਕਾਸ਼ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰਗਹਿ ਗੁਰੂ ਨਾਨਕ ਲਈ ਤਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਤਿਆਈ ਹੈ ਜਿਸ ਜਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕੁੰਡੋ ਨਿੰਦਿਆ ਵੈ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੀ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰ ਦਰਸ਼ਨ ਦੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆੜਿਆਂ ਚੌਹਾਂ ਸਾਹਿਬਜ਼ਾਦਿਆਂ ਚਾਲਿਆ ਮੁਖਤਿਆਂ ਹਠਿਆ ਜਪਿਆ ਤਪਿਆ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਏ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰੇ ਸਚਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਟਕੜੀਆਂ ਤੇ ਚੜੇ ਆੜਿਆਂ ਨਾਲ ਤਨ ਚੜਾਏ ਗਏ ਗੁਰਦੁਆਰੇ ਦੇ ਸੇਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸੰਘ ਨੇ ਬਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾ ਵੇ ਚਿਤਾ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਟਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਪੜੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸਨਾਨ ਚੁੱਕੇ ਚੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਬੰਨੀ ਵਾ ਮਤ ਜੀ ਮਤ ਪੱਧਰ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪਤਿ ਦੇ ਸਦਾ ਸਹਾਇ ਦਾਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਦਾਵਾਂ ਤੋਂ ਜਿਨ੍ਹਾਂ ਤੋਂ ਪਰਸ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀ ਦਾਤ ਦਾ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣੇ ਦੇ ਮਾਣ ਗੁਰੂ ਨੇ ਤਾਣੇ ਦੇ ਤਾਣ ਗੁਰੂ ਨੇ ਓਟੇ ਦੌੜ ਗੁਰੂ ਨੇ ਹੱਥ ਦੱਸ ਰਹੇ ਸੱਚੇ ਪਿਤਾ ਵਾਹਿਗੁਰੂ ਜਾਪ ਜੀ ਦੇ ਹਜ਼ੂਰ ਸ੍ਰੀ ਨਾਮ ਅਭਿਆਸ ਅਤੇ ਸਵਰ ਦੇ ਪੰਚ ਬਾਣੇ ਦੀ ਪਾਠ ਕੀਤੀ ਗਈ ਹੈ ਅਤੇ ਭੋਗ ਲਗਾਉਣ ਦੀ ਆਗਿਆ ਬਖਸ਼ੋ ਜੀ ਅਤੇ ਹੁਕਮਨਾਮਾ ਨਾਲ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਵਾਹਿਗੁਰੂ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ

ਆਵਣੀ ਖਸਮ ਤੇ ਆਇਆ, ਇਹਨਾਂ ਜਗਤਾਂ ਕੇ ਵਸ ਕਿਸ਼ਨਾ ਹੀ ਤੁਦ ਵੇਖੀ ਜਗਤ ਉਪਾਇਆ, ਇੱਕ ਨਾਨੂ ਤੂੰ ਮੇ ਲਹਿ ਲੈ ਲੈ ਇੱਕ ਆਪੋ ਤੁਦ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ

ਮਾੜੀ ਸਭ ਕੋ ਆਖੇ ਆਪਣਾ, ਜਿਸ ਨਾ ਹੀ ਸੋਚਣ ਕੱਢੀਐ, ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਡੀਐ, ਜਾ ਰਹਿਣਾ ਨਾਹੀ ਐਤ ਜਗਤਾ ਕਾਇਤ ਗਾਰਬ ਹੰਡੀਐ, ਮੰਦਾ ਕਿਸੈ ਨਾ ਆਖੀਐ।

ਕਿਉਂ ਕਲ ਆਪੇ ਹੀ ਤਹਿ ਤਾਰੀਆ ਦੇਖੇ ਕੀਤਾ ਆਪਣਾ ਦਰ ਕੱਚੀ ਪੱਕੀ ਸਾਰੀਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਆ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਆ ਆਪਣ ਹੱਥੀ ਆਪਣਾ ਆਪੇ ਹੀ।

ਚਾਕਰ ਲੱਗਾ ਚਾਕਰੀ ਜੇ ਚੱਲਾ ਖਸਮੈ ਪਾਏ ਵਰਮਤ ਤਿਸਨੋ ਅਗਲੀ ਉਹ ਵਜੋ ਵੀ ਦੂ ਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸਤਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ ਅਰਦਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚਲੈ

ਗੁਰਬਾਣੀ ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤੀ ਜੀ ਸਹਾਇ ਵਾਰ ਸ਼੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲੈ ਤਿਆ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰ ਕ੍ਰਿਸ਼ਨ ਕਿਆ ਜਿਸ ਤਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰਨਾ ਨਿਟਾਵੇ ਤਾਏ ਸਭ ਥਾਈ ਹੋਈ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਈ ਜੀ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਦ ਦਰਸ਼ਨ ਦੀ ਦਾਤ ਦਾ ਧਿਆਨ ਤੜਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆ ਚਾਹ ਸਾਹਿਬ ਜਾਰਿਆ ਚਾਲੀਆ ਮੁਕਤੀਆਂ ਹੱਟੀਆਂ ਜਪਿਆ ਤਪਿਆ ਜਿਨ੍ਹਾਂ ਨਾਮ ਜਪਿਆ ਵੰਗ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੜਕੇ ਖਾਲਸਾ ਜੀ ਬੋਲੋ ਜੀ ਹੇ ਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਇਸ ਦਿੱਤੇ ਪੰਨ ਪੰਨ ਕਟਵਾਏ ਖੋਪਰੀਆਂ ਲਹਾਈਆਂ ਚਰਕਰੀਆਂ ਤੇ ਚਰੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਾਸਵਾਸਾ ਨਾਮ ਨੇ ਪਾਏ ਦਾ ਧਿਆਨ ਤਾੜ ਕੇ ਖਾਲਸਾ ਜੀ ਬੋਲੋ ਜੀ ਹੇ ਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਾੜ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਟਿਆਵੇ ਚਿਟਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹੇ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੇ ਜੀ

ਸਾਦਾਨ ਤਨ ਨਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਚੌਕਿਆ ਚੰਡੇ ਪੁੰਗੇ ਜੁਗ ਜੁਗ ਤਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਵਾ ਮਾਤ ਉੱਚੀ ਮਾਤਾ ਰਾਖਾ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨੰਦ

ਤਿੰਨ ਮਾਰਿਆ ਦੇ ਮਾਨ ਨੇ ਤਾਨਿਆ ਦੇ ਤਾਨ ਨੇ ਓਤਿਆ ਦੀ ਓਤ ਸੱਚੇ ਪਿਤਾ ਵਾਹਿਗੁਰੂ ਜੀ ਆਸਾ ਦੀ ਵਾ ਕੀਤੀ ਗਏ ਹਨ ਅੱਖਰ ਬਾਦਾ ਕਾਤਾ ਭੁੱਲ ਚੁੱਕ ਮਾਫ ਕਰਨੀ ਕਰਾ ਪ੍ਰਸ਼ਾਦ ਦਾ ਭੋਗ ਲਾਉਣਾ ਹੈ ਜੀ ਭੋਗ ਲਾਓ ਜੀ ਪਿਆਰੇ ਪਿਆਰੇ ਹੁਕਮਨਾਮੇ ਸੰਗਤਾਂ ਨੂੰ ਬਖਸ਼

गुरु का जन्म मन दुख जाए हो वह सिर तक समझी।

ਕੀ ਸੁਰਤ ਨਿਕਟ ਕਰ ਜਾਨ ਗੁਰੂ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸੰਸਾਰ ਸੁਖ ਦੁਖ ਕਦੇ ਨਾ ਵਿਆਪੈ ਤਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸ਼ੰਦ ਗੁਰਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾਂ ਕਿਸ ਪ੍ਰਵਾਸੈ ਬਿਚਰੈ ਭਵਨ ਮੂੜ ਮੁਕਤੇ ਰਿਆ ਸੰਗੀ ਕਵਣ ਰਾਮ ਸੰਗੀ ਤਿਸ ਗਤ ਨਹੀਂ ਜਾਨੈ ਪੰਚ ਬਟਵਾਰੇ ਸੇ ਮੀਤ ਕਰ ਮਾਨੈ।

ਤੋ ਨਿਸਤਾਰ ਜੋ ਕਿਰਪਾ ਹੋਏ ਪਤਤ ਪੁਨੀਤ ਪ੍ਰਭ ਤੇਰੋ ਨਾਮੋ ਆਪਣੇ ਦਾਸ ਕੋ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਨ ਗਈ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾਏ ਲੋਕੈ ਸੁਖ ਪਾਇਆ ਨਹੀਂ ਭੇਡ ਧਰਮ ਰਾਇਆ ਹਦਰ ਗਿਆ ਸੋਭਾ ਬੰਤ ਪੁਣ ਗਰਬ ਨਾਹੀ ਬਸੰਤ ਜਾਨੀ ਸੰਤ ਕੀ ਮਰਤਈ ਕਰ ਕਿਰਪਾ ਦੀਨੂ ਹਰ ਨਾਮਾ ਪੂਰਵ ਸੰਯੋਗ ਮਿਲਾਈ ਰਹਾਓ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਯੋਗ ਸੁਭਾਗਾ ਸੰਤ ਕੀ ਤੂਰ ਲਾਗੀ ਮੇਰਾ ਮਾਥੇ ਕਿਲਬੇ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਭਰਾਨੀ ਜਨ ਕਾ ਸਫਲ ਦਰਸ਼ ਡੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜਤ ਸਮਾਏ ਪ੍ਰਵੇਸ਼।

ਫੁੱਲ ਬੱਕਰੀ ਖਾਓ ਹਸਤੀ ਪ੍ਰਤਪਾਲ ਲਾਏ ਆਪਣੇ ਪ੍ਰਭ ਨਦਰ ਨੇ ਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਬਰਨਾ ਸਾਖੋ ਬਹੁਗੁਣ ਤੇਰੇ ਰਹਾਓ ਦਿਸ ਤਮਾਸ ਨ ਖਾਏ ਬਿਲਾਈ ਮਹਾਂ ਕਸਾਬ ਛੁਰੀ ਸਟਪਾਈ ਕਰਨਾਰ ਪਵਿਰਦੈ ਬੂਟਾ ਬਾਥੀ ਮਾਛਲੀ ਕਾ ਜਾਲਾ ਟੁੱਟਾ ਸੁੱਕੇ ਕਾਸ਼ ਠਰੇ ਸਲੂਲ ਉੱਚੇ ਥਲ ਭੂਲੇ ਕਮਲਨੂਪ ਅਗਨੀ ਵਾਰੇ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕੀਰਤਨ ਆਖਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਜਨਾ ਕਿਹਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾਂ ਪੰਚ ਸਿੰਘ ਰਾਖੇ ਪ੍ਰਭ ਮਾਰ ਉਦਾਸ ਬਿਗੇ ਆੜੀ ਲਈ ਨਿਵਾਰ ਥੀਨ ਵਾਰਤ ਕੀ ਚੁੱਕੀ ਘੇਰ ਸਾਹ ਸੰਗ ਚੁੱਕਿਆ ਪੈ ਫੇਰ ਸਿਮਰ ਸਿਮਰ ਜੀਵਾਂ ਗੋਬਿੰਦ ਕਰ ਕਿਰਪਾ ਰੱਖੇ ਉਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦਰ ਹਾ ਉਦਾਜ ਗਏ ਤ੍ਰੇ ਪਾਪ ਸੁਮੇਰੂ ਜਪ ਜਪ ਨਾਮ ਪੂਜੇ ਪ੍ਰਭ ਪੈਰ ਅਣਦ ਰੂਪ ਪ੍ਰਗਟਿਓ ਸਵਧਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਾਸ਼ਿਰ ਖੋਜ ਖੋਜ ਨਾ ਪਾਇਓ ਨੈ ਪੁਨ ਰੋਜ ਸਿੰਧ ਸਮਾਇਓ ਕੁਟਕੇ ਮਾਹੇ ਕਰਨ ਹਾਰ ਕਹੋ ਕਿਸ਼ਕਰ ਚਰਜ ਨਾਹੇ ਜੋ

ਰਸ ਕਰਸ ਨਾਨਕ ਗੁਣ ਗਾਹੇ ਰਾਮ ਕਲੀ ਮਹੱਲਾ ਪੰਜਵਾਂ ਨਾ ਤਮ ਤੇਰਾ ਨਾ ਮਨ ਤੋ ਮਾਇਆ ਮੋਹ ਵਿਆਪੈ ਤੋ ਕਦਮ ਕਰੈ ਗੜ ਰਜੁਨ ਛੇਲ ਚੰਦ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨ ਰਾਮ ਨਾਮ ਜਪ ਸੰਗ ਸਹਾਏ ਗੁਰਮੁਖ ਭਾਵੈ ਸਾਚ ਤਨਾ ਰਹਾ ਉਨੇ ਕਾਇ ਨਾਵਤ ਪੂਰੇ ਕਾਮ ਕ੍ਰੋਧ ਮਤ ਸਦੀ ਝੂਰੇ ਕਰੈ ਬਿਕਾਰ ਜੀ ਰੇਖੈ ਤਾਈ ਗਫਲ ਸੰਗਤ ਸੁਆ ਜਾਈ ਧਰਤ ਤੋਂ ਵਨ ਕਛਲ ਜਨ ਹੈ ਕੌਡੀ ਕੌਡੀ ਕੋ ਖਾਕ ਸਿਰ ਜਨ ਹੈ ਜਿੰਦੀ ਆ ਤਿਸ ਨਾ ਚਿੱਤ ਹੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਪੈ ਦਿਆਲ ਇਹ ਮਨੁ ਵਸਾ ਦਰਬਾਲ ਅਸ ਕਮ ਲੜਦੀ ਨੋ ਲਾਏ ਨਾਨਕ ਸੱਚੇ ਸੱਚ ਸਮਾਏ।

ਉੱਤਰ ਪੇਕ ਨਾਹੀਂ ਸਗਲੇ ਕਾਜ ਸਵਾਰੇ ਆਪਣੇ ਹਰ ਨਾਮ ਰਸਮ ਨਿਤ ਜਪਨੇ ਜਿਸ ਕਹਿ ਮਸਤਗਾਤ ਗੁਰ ਧਰੈ ਸੋਦਾ ਸੰਦੇਸਾ ਕਾਇ ਕਰੈ ਜਨਮ ਮਰਨ ਕੀ ਜੁਗੀ ਗਾਣ ਪੂਰੇ ਗੁਰੂ ਪਰ ਗੁਰਬਾਣ ਗੁਰ ਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾ ਸੰਗ ਸੋ ਭਵ ਜੁਲ ਧਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਉਜਲ ਸਾ ਚੈਦਰ ਬਾਰੇ ਅਣਦ ਕਰੋ ਤਾਂ ਸਗਲ ਵਿਕਾਰ ਨਾਨਕ ਹਰ ਜਾ ਪੁੱਤਰ ਪਾਰ ਰਾਮ ਕਲੀ ਮਹਲਾ ਪੰਜਵਾਂ ਇਨੰਤੇ ਬਸੰਤਰ ਭਾਗੈ ਮਾਟੀ ਕਉ ਜਲ ਦੈ ਤਿਸ ਤਿਆਗੈ ਉਪਰ ਚਰਨ ਤਲੈ ਆਕਾਸ ਘਟਮੈ ਸਿੰਦਗੀ ਉਪਰ ਗਾਸ ਐਸਾ ਸਮਰੱਥ ਹਰ ਜੀ ਹੋ ਆਪ ਨਿਮਕਨਾ ਮਿਸਰੈ ਜੀ ਭਗਤਨ ਕਹਿ ਆਠ ਪੈਰ ਮੰਤਾ ਕੋ ਜਾਪ ਰਾਓ ਪ੍ਰਥਮੈ ਮਾਖਣ ਪਾਛੈ ਦੂਧ ਮੈਲੋ ਕੀਨੋ ਸਾਬਣ ਸੂਦ ਪੈ ਤੇ ਨਿਰਭਉ ਡਰਤਾ ਫਿਰੈ ਹੁੰਦੀ ਕੌਣ ਹੁੰਦੀ ਹਿਰਾਇ ਦੇਈ ਗੁਪਤ ਵਿਦੇਸੀ ਦੀਸੈ ਸਗਲੀ ਸਾਜ ਕਰਤ ਜਗਦੀਸੈ ਠੱਗਣ ਹਾਰਨ ਠੱਗਦਾ ਠੱਗ ਹੈ ਬਿਣ ਵਕਰ ਫਿਰ ਉੱਠ ਲੱਗ ਹੈ ਸੰਸਭਾ ਮਿਲ ਕਰੋ ਬਖਿਆਨ

ਉਪਦਰਵਾ ਦਲਕ ਮੀ ਦਿਸਾਇਨ ਮੈਂ ਕਿਸ਼ਨਾ ਸੰਗ ਲੀਆ ਬਿਕਟ ਗੌਰੀ ਕਹਿ ਭੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮੈਂ ਕਿਰਤ ਪਾਇਆ ਪੁਰਬ ਕਮਾਣੇ ਛੁੱਡ ਨਾਏ ਜਮਦੂਤ ਗ੍ਰਸਿਉ ਮਾਂ ਪਿਆ ਬੋਲੇ ਝੂਠ ਕਮਾਵੇ ਅਵਰਾਤਿਸ਼ਨਾ ਬੂਝੈ ਬਹੁਤ ਹਯਾ ਸਾਧ ਰੋਗ ਉਪਜੋ ਸੰਤ ਦੁਖਨ ਦੇ ਬਿਨਾਸੀ ਮਾਂ ਕਿਆ ਜਿਸਨ ਵਾਜਤ ਨੀ ਸਾਜੇ ਆਪੇ ਕਿੰਨੇ ਸੰਤ ਜਾਇਆ ਨਾਨਕ ਦਾਸ ਕੰਟਲਾਏ ਰਾਖੇ ਕਾ ਕਿਰਪਾ ਪਾਰ ਬ੍ਰਹਮੈ ਆਰਾਮ ਕਲੀ ਮਾਲਾ ਪੰਜਵਾਇਆ ਸਾ ਪੂਰਾ ਗੁਰਦੇਵ ਸੁਹਾਈ ਜਾ ਕੇ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖ ਹੋ ਦੇ ਨਿਹਾਲ ਹੋ ਜਾ ਕੇ ਧੂਰ ਘਾਟੇ ਜਮਝਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰ ਸਵਾਰ ਸਗਲੇ ਤਨ ਕੇ ਜਾ ਕੇ ਮਸਤਕ ਰਾਖੇ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਪਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਦੇ ਜਿਸ ਦਾਨ ਤਰੇ ਬਿਖਾਰ ਬਿਨ ਸਹਿਬਿਮਾਨ ਏਕ ਤਿਆਈਆ ਸਾਧਗ ਸੰਗ ਪਾ ਬਿਨਾਸੇ ਨਾਮ ਕੇ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਕਟ ਕਟ ਰਾਵ ਰਿਆ ਗੁਣਤਾਸ ਦਰਸ ਦੇ ਧਾਰੋਂ ਪ੍ਰਭਿਆਸ ਨਿਤ ਨਾਨਕ ਚਿਤਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਆ ਮਾ ਗਵਣ ਮਿਠੈ ਮੇਰੇ ਚੀ ਮੀਤ ਰਹਾਉ ਗੁਣ ਗਾਵਤ ਉਦ ਪ੍ਰਕਾਸ ਚਨ ਕਵਣ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਪਉ ਜਲੋ ਤਰਸ ਭਾਰ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾ ਸੇਰੋ ਕੂਰਾ ਰਹਾਉ ਏਕ ਰਾਧੋ ਸੱਚਾ ਸੋਏ ਜਾ ਕੀ ਸਮ ਸਦਾ ਸੁਖ ਹੋਏ ਨੀ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੁੱਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੇ ਸਭ ਚਿੰਤ ਮਿਟਾਈ ਆਠ ਪੈਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਇਆ ਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਰ ਹਰ ਨਮਸਕਾਰ ਜਲਨ ਥਲਨ ਜਲਨ ਥਲਨ ਬਸੁਧ ਗਗਨ ਏਕ ਇੱਕ ਓੰਕਾਰ ਰਹਾਉ ਹਰਨ ਤਰਨ ਪੁਨਹ ਪੁਨਹ ਹੈ ਹਰਨ

ਸੁਰਖ ਹੋਏ ਕਹਿ ਫੁਨ ਬੈਕੁੰਠ ਸਿਧਾਵੈ ਅਜਾ ਮਾਲਕ ਵੰਤ ਅਜਾ ਮਲਿ ਕਉ ਅੰਤ ਕਾਲ ਮੈਂ ਨਾਰਾਇਣ ਸੁਧਿਆਈ ਜਾਂ ਗਤ ਕਉ ਜੋਗੀ ਸਰਬਾਸ਼ ਸੋਗਤ ਛਿਨ ਮੈਂ ਪਾਈ ਨਾਹਨ ਗੁਣ ਨਾਹਨ ਕਛ ਬਿਦੇ ਆ ਧਰਮ ਕਉਣ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇਖੋ ਅਭੈਦਾ ਅੰਤ।

ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀ ਅਰਤਪਤ ਰਹਿ, ਸਾ ਧਰਤੀ ਸੋ ਪੌਣ ਜੁਲਾਰੇ, ਜਗ ਜੂਆ ਖੇਲੇ ਥਾਵ ਕੈਸੇ, ਜੀਵਨ ਤਲਬ ਨਿਵਾਰ ਹੋਏ ਪ੍ਰਵਾਣਾ ਕਰੇ ਧਿਆਣਾ, ਕਾ ਲਖਣ ਵਿਚਾਰ ਰਹਾਉ, ਕਿਤੇ ਦੇਸ ਨਾ ਆਇਓ ਸੁਣੀਐ ਤੀਰਥ ਬਾਸ ਨਾ ਬੈਠਾ, ਦਾਤਾ ਦਾਤ ਕਰੇ ਤੈ ਨਾਹੀ, ਮੈਲੋ ਸਾਰ ਨਾ ਬੈਠਾ, ਜੇ ਕੋ ਸਤ ਕਰੇ ਸੋ

ਗੁੰਦੇ ਤਾਂ ਪਾਈ ਰਹਾਓ ਕਲਕਲ ਵਾਲੇ ਸਰਾਂ ਨੇ ਬੇੜੀ ਕਾਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਥਰਬਣ ਕਰਨੀ ਕੀਰਤ ਲਹਿ ਆ ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਾਇ ਜਨੇਊ।

ਕਰ ਕਰਤਾ ਤੂੰ ਇੱਕੋ ਜਾਣ। ਨਾਨਕ ਨਾਮ ਮਿਲੇ ਵਡਿਆਈ ਇਦੋਂ ਉਪਰਕਰਮ ਨਾਹੀ, ਜੇ ਘਰ ਹੋਏ ਹੁੰਦਾ ਮੰਗਣ ਜਾਈਏ। ਫਿਰ ਉਲਾਮਾ ਮਿਲਿਆ ਤਈ ਰਾਮ ਕਰੀ ਮਹੱਲਾ ਪਹਿਲਾ, ਜਗ ਪ੍ਰਭੋ ਤੋਂ ਬੜੀ ਬੰਧਾਵ ਹੈ।

ਸਤ ਬੈਰਾਗ ਕੀਤਾ ਤੇ ਭਰੋਤਾ ਜਗ ਸੂਤਾ ਮਰਿਆ ਵੈ ਜਾਏ ਬਿਨ ਗੁਰ ਸਮਝ ਸ਼ਬਦ ਨਾ ਸੋਚੀ ਪਾਏ ਅਨੰਦ ਸ਼ਬਦ ਵਜੈ ਦਿਨ ਰਾਤੀ ਅਵਗਤ ਕੀ ਗਤ ਗੁਰਮੁਖ ਜਾਤੀ ਤਾਉ ਜਾਨੀ ਜਾਂ ਸ਼ਬਦ ਪਛਾਨੀ ਇਕ ਰਵ ਰਹਿ ਆ ਨਿਰਬਾਨੀ ਸੁਨ ਸਮਾਤ ਸਹਿਜ ਮਨ ਰਾਤਾ ਦਜ ਹਉ ਲੋਭਾ ਇਕ ਜਾਤਾ ਕੁਚਲਾ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਠ ਸੁਮਾਨਿਆ।

ਕੋਟ ਮਤੇ ਕੋ ਜਨ ਪਾਰ ਏਕ ਬੁਰਾ ਭਲਾ ਏਕ ਸੱਚ ਏਕ ਸੱਚ ਏਕ ਹੈ ਬੁੱਝ ਗਿਆਨੀ ਸਤਿਗੁਰ ਕੀ ਟੇਕ ਹੈ ਗੁਰਮੁਖ ਬਿਰਲਾ ਏਕੋ ਜਾਣੇ ਆਵਣ ਜਾਣ ਮੇਟ ਸਮਾਣਿਆ ਜਿਨ ਕੈ ਹਿਰਦੇ ਕਿੰਕਾਰ ਸਰਬ ਗੁਣੀ ਸੱਚਾ ਵਿਚਾਰ ਗੁਰ ਕੈ ਭਾਣੇ ਕਰਮ ਕਮਾਵੈ ਨਾਨਕ ਸੱਚੇ ਸੱਚ ਸਮਾਵੈ ਰਾਮ ਕਲੀ ਮਹੱਲਾ ਪਹਿਲਾ ਹੱਠ ਨੇ ਗੁਰਹਿ ਕਰ ਕਾਇਆ ਸ਼ੀਜੈ ਵਰਤਪਨ ਕਰ ਮਾਨੀ ਭੀਜੈ ਰਾਮ ਨਾਮ ਸਰਵ ਨ ਪੂਜੈ ਗੁਰਸੇ ਮਨ ਹਰ ਜਨ ਸੰਗੀਜੈ ਜਮ ਜਿੰਦਾਰ ਜੋ ਨਹੀਂ ਸਕੈ ਸਰਪੰਡਸ ਨਾ ਸਕੈ ਹਰ ਘਰ ਰਸ ਪੀਜੈ ਰਹਾਉ ਵਾਦ ਪੜੈ ਰਾਗੀ ਜਗ ਭੀਜੈ ਤ੍ਰੈਗੁਣ ਵਿਖੇ ਜਨਮ ਮਰੀਜੈ ਰਾਮ ਨਾਮ ਬਿੰਦੁਕ ਸਹੀ ਜੈ ਜੜ ਸਪਾਵਣ ਸਿੰਘਾਸਨ ਭੀਜੈ ਨਿਰਮ ਨਿਓਲੀ ਕਰਮ ਖੱਟ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ ਅੰਤਰ ਚੋਰ ਕਿਉਂ ਸਾਧ ਲਹੀਜੈ ਗੁਰਮੁਖ ਕੋਇ ਕਾਂ ਗੜ ਲੀਜੈ ਅੰਤਰ ਮੈਲ ਤੀਰਥ ਬ੍ਰਹਮੀਜੈ ਮਨ ਸੂਚੈ

ਸੋਈ ਉਤਪਤ ਪਰ ਲੋਭਾ ਵਰਨਾ ਕੋਈ ਐਸਾ ਮੇਰਾ ਠਾਕੁਰ ਗੈਰ ਗੰਭੀਰ ਹੋ ਜਿਨ ਜਪਿਆ ਨਹੀਂ ਸੁਖ ਪਾਇਆ ਹਰ ਖੈ ਨਾਮ ਨਾ ਲੱਗਿਆ ਜਮਤੀ ਰਹਾਉ ਨਾਮ ਰਤਨ ਹੀ ਰੰਦਰ ਮੋਲੋ ਸੱਚਾ ਸਾਹਿਬ ਅੰਮ੍ਰਿਤ ਹੋਲੋ ਜੇ ਵਾ ਸੁੱਚੀ ਸੱਚਾ ਬੋਲ ਕਰਦਰ ਸੱਚਾ ਨਾ ਹੀ ਰੋਲ ਏਕ ਬਨ ਮੈਂ ਬੈਸ ਹੈ ਡੁਗਰ ਸਥਾਨ ਨਾਮ ਵਿਸਾਰ ਬਚੇ ਅਭਿਮਾਨ ਨਾਮ ਬਿਨਾਂ ਕਿਆ ਗਿਆਨ ਧਿਆਨ।

ਮਨ ਤਨ ਨਿਰਮਲ ਅਭਿਮਾਨ ਭੇਵਾ ਕਰਮ ਮਿਲੇ ਪਾਵੈ ਸੱਚ ਨਾਉ ਤੁਮ ਸਰਨਾਗਤ ਰਹਿ ਰਹੋ ਸੁਭਾਉ ਤੁਮ ਤੇ ਉਪਜੋ ਭਗਤੀ ਭਾਉ ਜਪ ਜਾਪੋ ਗੁਰਮੁਖਰ ਨਾਉ ਹਉਮੈ ਗਰਬ ਜਾਏ ਮਨ ਪੀਨਾ ਚੂੜਨ ਪਾਵਸ ਪਾ ਖੰਡ ਕੀਨਾ ਬਿਨ ਗੁਰਸ਼ਬਦ ਨਾਈ ਗਰਬਾਰ ਨਾਨਕ ਗੁਰਮੁਖ ਤਤ ਵਿਚਾਰੋ ਰਾਮ ਕਲੀ ਮਹਲਾ ਪਹਿਲਾ ਜਿਉਂ ਹੈ ਤੂੰ ਜਾਵੈ ਬੋਰੇ ਜਿਉਂ ਜਨਮੈ ਤਿਉਂ ਮਰਨ ਭਇਆ।

ਬਿਕਾਰ ਬਿਥਾਰ ਹਨੇਰੇ ਸੁਰਤ ਸ਼ਬਦ ਬਿਨ ਪਰਮ ਪਿਆ ਮੈ ਰੋਗ ਮਾਂ ਦੁਖ ਲਾਗਾ ਗੁਰਮੁਖ ਲੋਕ ਲੇ ਵੈ ਰੋਗ ਗਿਆ ਸੁਖ ਸੰਪਤ ਕੋ ਵਾਵਤ ਦੇਖਿਆ ਸਖਤ ਮਨ ਅਭਿਮਾਨ ਪਿਆ ਜਿਸ ਕਾ ਏ ਤਨ ਧਨ ਸੋ ਫਿਰ ਲੇਵੈ ਅੰਤਰ ਸਾ ਦੁੱਖ ਪਿਆ ਅੰਤ ਕਾਲ ਕੇ ਸਾਧਨ ਚਾਲੈ ਸੋ ਜੋ ਦਿਸੈ ਸਭ ਤਿਸੈ ਮੈਂ ਆਦ ਪੁਰਖ ਪਰੰਪਰ ਸੋ ਪ੍ਰਭੁ ਹਰ ਨਾਮ ਹਿਰਦੇ ਲੈ ਪਾਰ ਪਿਆ ਮੂਹੇ ਕੋ ਰੋਵੈ ਕਿਸੇ ਸੁਣਾਵੈ ਪੈਸਾ ਗੁਰ ਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਖ ਜੰਜਾਲ ਪਰਾਲ ਪਿਆ ਜਾਏ ਤਾਂ ਤਨੇ ਬਿਠਾਏ ਚਾਲੈ ਤਨੇ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਹਿਆ ਬਖਸ਼ਣਾ ਰੇ ਬਖਸ਼ ਲਿਆ ਜਿਨੇ ਜਾਖਿਆ ਰਾਮ ਰਸਾਇਣ ਤਿਨਕੀ ਸੰਗਤ ਕੋਜ ਭਇਆ ਰਿਤ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣੈ ਸੁਖ ਤੇ ਬਿਰਖਿਤ ਪਇਆ ਆਪ ਮਾਰ ਗੁਰਮੁਖ ਕਰ ਪਾਏ ਨਾਨਕ ਸਹਿਜ ਸਮਾਏ ਲੈ ਹਰਾਮ ਕਰ ਲਈ ਦੱਖਣੀ ਮਹੱਲਾ ਪਹਿਲਾ ਜਤ ਸੰਜਮ ਸਾਜ ਦੜਾਇਆ ਸਾ ਸ਼ਬਦ ਰਸਲੀਨਾ ਮੇਰਾ ਗੁਰਦੇ

ਸੱਚਾ ਜਿਨ ਰਸ ਰਾਤੇ ਕਿਰਤ ਵਿਚਾਰ ਪਤੀਨਾ ਏਕ ਮੈਂ ਸਰਬਸਰ ਮੈਂ ਇਕ ਆਏ ਜਾ ਸਤਿਗੁਰ ਦੇਖ ਦਿਖਾਏ ਜਿਨਗੀ ਅਖੰਡ ਮੰਡਲ ਬ੍ਰਹਿਮੰਡਾ ਸੁਪਲਖ ਨ ਜਾਈ ਦੀਪਕ ਦੇ ਦੀਪਕ ਪ੍ਰਗਾਸੇ ਆ ਤ੍ਰਿਪੁਣ ਜੋ ਦਿਖਾਈ ਸੱਚਾ ਤਪ ਸੱਚ ਮੈਂ ਲੀ ਬੈਠਾ ਨਿਰਭਉ ਤਾੜੀ ਲਾਈ ਮੋਹ ਮਾਇਆ ਮੋਹ ਗਿਆ ਬੈਰਾਗੀ ਜੋਗੀ ਗੜ ਖੜਕਿੰਗਰੀ ਵਾਈ ਨਾਨਕ ਸ਼ਰਨ ਪ੍ਰਭੂ ਕੀ ਛੂਟੈ ਸਤਿਗੁਰ ਸੱਚ ਸੁਖਾਈ ਰਾਮ ਕਰੀ ਮਹੱਲਾ ਪਹਿਲਾ ਆਓ ਹੱਠ ਹਸਤ ਮੜੀ ਕਰ ਛਾਇਆ ਧਨ ਗਗਨ ਕਲ ਧਾਰੀ ਗੁਰਮੁਖੇ ਤੇ ਸ਼ਬਦ ਧਾਰੀ ਸੰਤੋ ਰਾਓ ਥਮਾਰਹੁ ਮੈਂ ਸੋਖੇ ਤੇ ਪਣਜੋ ਤੁਮਾਰੀ ਮਨਸਾ ਮਾਰ ਮਨੈ ਮੈਂ ਰਾਖੇ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਦਨ ਆਦਿ ਵਾਜੇ ਗੜਗੜਜੋ ਤੁਮਾਰੀ ਪ੍ਰਪੰਚ ਬੇਣ ਰਹੀ ਤਹੀ ਮਨ ਰਾਖਿਆ ਬ੍ਰਹਮਗਨ ਪ੍ਰਜਾਰੀ ਪੰਜ ਦੱਤ ਮਿਲੈਨ ਸੁਦੀਪਕ ਨਿਰਮਲ ਜੋਤ ਪਾਰੀ ਰਾਵ ਸਸ ਲੌਕੈ ਇਹ ਤਨ ਕਿੰਗਰੀ ਵਾਜੇ ਸ਼ਬਦ ਨਿਰਾਰੀ ਸਿਵ ਨਗਰੀ

ਹਰੀ ਬ੍ਰਹਮਾ ਵਿਸ਼ਨਮੇ ਏ ਸੇਕ ਮੂਰਤ ਵਾਪੇ ਕਰਤਾ ਕਾਰੀ ਖਾਂ ਸੋ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਜੁਗ ਪਾਇਆ ਅੰਦਰ ਸ਼ਬਦ ਰਵਿਆ ਗੁਣ ਕਾਰੀ ਆਪੇ ਮੇਹ ਲੈ ਗੁਣ ਦਤਾ ਹਉ ਮੈਂ ਤਿਸ਼ਨਾ ਮਾਰੀ ਤਰੈ ਗੁਣ ਮੇਟੇ ਚੌਥੈ ਵਰਤੈ ਓ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਮਨੁ ਆਸਰ ਸ਼ਬਦ ਰਾਤਾ ਆਇਆ ਕਰਨੀ ਸਾਰੀ ਬੇਦਬਾਲ ਨਾ ਪਖੰਡ ਅਵਧੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਮਾਵੇ ਅਵਧੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੇ ਮਨ ਮਾਰੇ ਅਵਧੂ ਜੋਗ ਜੋਗਤ ਵਿਚਾਰੀ

ਐਸੀ ਕਿੰਗਰੀ ਵਜਾਏ ਜੋ ਕਿ ਜਿਤ ਕਿੰਗਰੀ ਅਨੰਤ ਵਾਜੇ ਅਰ ਸਿਉ ਰਹਿ ਲੈ ਬੁਲਾਏ ਰਹਾਉ ਸਾ ਸੰਦੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁੱਤ ਵਜਾਈ ਮਨ ਦ੍ਰਿੜ ਕਰ ਆਸਨ ਬਹਿਸ ਜੋ ਜੋਗੀ ਤਾਂ ਤੇਰੀ ਕਲਪਨਾ ਜਾਈ ਜੋਗੀ ਕਾਇਆ ਨਗਰੀ ਮੈਂ ਮੰਗਣ ਜਿਹੜਾ ਜੋਗੀ ਤਾਂ ਨਾਮ ਪੱਲੇ ਪਾਏ ਇਤ ਕਿੰਗਰੀ ਧਿਆਨ ਲਾਗੈ ਜੋਗੀ ਤਾਂ ਸੱਚ ਪੱਲੇ ਪਾਏ ਕਿੰਗਰੀ ਸਾਧਨਾ ਆਵੈ ਜੋਗੀ ਅਭਿਮਾਨ ਵਿੱਚੋਂ ਜਾਏ

ਨਦਰੀ ਜਾਂਦਾ ਸਭ ਕਿਸ ਬਿਨ ਸਹਿਰ ਸਤੀ ਜਦ ਲਾਏ ਸਤਿਗੁਰ ਨਾਲ ਤੇਰੀ ਭਾਵਣੀ ਲੱਗ ਗਿਆ ਤਾਂ ਜੋ ਸੋਚੀ ਪਾਏ ਯੋਗ ਨਾ ਹੋਵੇ ਜੋਗੀ ਜੇ ਖੁਟਮ ਛੋਟ ਪਰ ਬਣ ਪਾਰ ਭਵਨ ਕਰੈ ਗ੍ਰਹਿ ਸਰੀਰ ਮੈਂ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤਿਸ਼ਨਾ ਮਾਇਆ ਅਨੇਕ ਜਤਨ ਭੇਕ ਕਰੈ ਜੋਗੀ ਰੋਗ ਨਾ ਜਾਏ ਗਵਾਇਆ ਹਰ ਖ ਨਾਮ ਔਖਦੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਪੂਜਾ ਜੋਗ ਜੋਗ ਸੋ ਪਾਏ ਜੋਗੀ ਕਾ ਮਾਰਗ ਵੇਖ ਮੈਂ ਜੋਗੀ ਜਿਸ ਨੂੰ ਸਿਖਰੇ ਸੋ ਪਾਏ ਅੰਤਰ ਬਾਰ ਇੱਕ ਵੇਖਿਆ ਵਿੱਚੋਂ ਪਰਮ ਜੁਗਾਏ ਵਿਣ ਵਜਾਏ ਕਿੰਗਰੀ ਬਾਜਾ ਜੋਗੀ ਸਾਹ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਇਆ ਜੋਗੀ ਸੱਚ ਰਹਿ ਸਮਾਏ ਰਾਮ ਕਿਨੀ ਮਹਲਾ ਤੀਜਾ ਭਗਤ ਜਾਣਾ ਗੁਰਮੁਖ ਦਾ ਸਤਿਗੁਰ ਬੂਝ ਬੁਝਾਈ ਸੰਤੋ ਗੁਰਮੁਖ ਦੇ ਵਡਾਈ ਰਹੋ ਸੱਚ ਰਹੋ ਸਦਾ ਸਹਿਜ ਸੁਖ ਬੁਝਾਇ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗਾ ਮਮਤਾ ਸ਼ਬਦ ਜਿ ਲਾਏ ਜਿਸ ਤੇ

ਪਖੰਡ ਯੋਗ ਨਾ ਪਾਈ, ਸ਼ਿਵ ਨਗਰੀ ਮੈਂ ਆਸਨ ਬੈਸੈ, ਗੁਰ ਕਾ ਗੁਰ ਸ਼ਬਦ ਯੋਗ ਪਾਈ। ਤਾਤਰ ਬਾਜੀ ਸ਼ਬਦ ਨਿਵਾਰੇ, ਨਾਮ ਅਸੈ ਮਨੇ ਆਈ, ਇਹ ਸਰੀਰ ਸਰਵ ਰਹਿ, ਸੰਤੋ ਇਸ਼ਨਾਨ ਕਰੇ ਲਿਵਲਾਈ, ਨਾਮ ਇਸ਼ਨਾਨ ਕਰੇ ਸਿਜੇ, ਸੇ ਜਨ ਨਿਰਮਲ ਸ਼ਬਦ ਮੈਲ ਗਵਾਈ, ਤ੍ਰੈਗੁਣ ਚੇਤ ਨਾਮ ਚੇਤੈ ਨਾਹੀ, ਬਿਨਾਂ ਮੈਂ ਬਿਨ ਸਜਾਈ, ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ, ਤ੍ਰੈਗੁਣ ਭਰਮ ਬੁਲਾਈ, ਗੁਰਪ੍ਰਸਾਦੀ ਤੇ ਗੁੱਡੀ ਛੁੱਟਿਆ, ਚੌਥੇ ਪਦ ਲਿਵਲਾਈ, ਪੰਡਿਤ ਬੜੇ ਪੜ ਵਾਦ ਵਖਾਣੈ, ਤਿੰਨਾ ਪੂਜਨਾ ਭਾਈ, ਵਿਖਿਆ ਮਾਤੇ ਪਰਮ ਭੁਲਾਏ, ਉਪਦੇਸ਼ ਕਹਿ ਕਿਸ ਭਾਈ, ਭਗਤ ਜਨਾ ਕੀ ਉੱਤਮ ਬਾਣੀ, ਜੁਗ ਜੁਗ ਰਹੀ ਸਮਾਈ, ਬਾਣੀ ਲਾਗੈ ਸੋ ਗਦਬਾਏ, ਸ਼ਬਦ ਸਚ ਸਮਾਈ, ਕਾਇ ਨਗਰੀ ਸ਼ਬਦੇ ਖੋਜੇ, ਨਾਮ ਨਵੰ ਨਿਧ ਪਾਈ, ਮਨਸਾ ਮਾਰ ਮਨ ਸਹਿ ਸਮਾਣਾ, ਬਿਲਸਨਾ ਉਸਤਤ ਕਰਾਈ, ਲੋਇਣ ਦੇਖ ਰਹੇ ਬਿਸਮਾ ਦੀ, ਚੇਤਾ ਦਿਸਤ ਲਗਾਏ, ਦਿਸਦਾ ਰਹੇ ਨਿਰਮਾ ਨਿਰਾਲਮ, ਜੋਤੀ ਜੋਤ ਮਿਲਾਈ, ਹਉ ਗੁਰ ਸਲਾਈ, ਸਦਾ ਆਪਣਾ ਜਿਨੀ ਸੱਚੀ ਬੂਝ ਬੁਝਾਈ, ਨਾਨਕੇ ਕਹਿ ਬੇਨੰਤੀ ਨਾ ਆਵੈ, ਗਤ ਬਦ ਭਾਈ, ਰਾਮ ਕਲੀਮਾ ਲਤ ਜਰ ਕੀ ਪੂਜਾ ਦੁਲਾਬੈ, ਸੰਤੋ ਕਹਿਣਾ ਕਛੂ ਨ ਜਾਈ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਗਰਾਈ ਰਹਾ, ਹਰ ਬਿਨ ਸਭ ਕਿਛ ਮੈਲਾ, ਸੰਤੋ ਕਿਆ ਬੂਝ ਚੜ੍ਹਾਈ, ਹਰ ਸੱਚੇ ਭਾਵੈ ਸਾ ਪੂਜਾ ਹੋਵੇ ਭਾਣਾ, ਮਨ ਵਸਾਈ, ਪੂਜਾ ਕਰੇ ਸਭ ਲੋਕ।

ਅੰਮ੍ਰਿਤ ਰਹੀ ਭਰਪੂਰੇ ਪਾਈਆ ਸ਼ਬਦ ਵਿਚਾਰੇ ਜੋ ਪ੍ਰਭ ਕੋ ਜੈਸੇ ਹੀ ਭਾਵ ਹੈ ਹੋਰ ਫੂਟ ਮੋਇ ਅੰਕਾਰੀ ਬਾਦੀ ਬਿਨ ਸਹਿਸੇ ਵਖ ਸੇਵੈ ਗੁਰ ਕਹਿਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰਿਆ ਹੋ ਮੈਂ ਤਿਸ਼ਨਾ ਮਾਰੀ ਸਤਿਗੁਰ ਦਾ ਤਦ ਨੇ ਪਛਾਤਾ ਜਿਸ ਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸੇਵੈ ਮਾਇਆ ਲਾਗੇ ਡੂਬ ਮੂਏ ਅੰਕਾਰੀ ਜਿਚਰੰਤਰ ਸਾਸ

ਇੱਕ ਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹੇ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨਾਂ ਵਰਨੰ ਕੋਈ ਰਾਜਾ ਕਰ ਤਪਾਵਸ ਬਣਤ ਬਣਾਈ ਨਿਉ ਤਸੇਖਾ ਹੈ ਸਦ ਸਾਚਾ ਵਿਰਲੇ ਹੁਕਮ ਮਨਾਈ ਤਿਸਨੋਂ ਪ੍ਰਾਣੀ ਸਦਾ ਧਿਆਵੋ ਜਿਸ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਬੇਟੇ ਸੁਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਸੱਚਾ

ਏਖਨ ਕਹੋ ਨੇਤਰ ਸੁਣ ਕਹੋ ਕਰ ਨਾਸਤਵ ਕਮਾਵਣਾ ਬਾਸਨ ਰਸਨਾ ਚਰਨ ਕਮਲ ਕਹੋ ਸਿਰ ਦੀਨ ਕੀ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪਿਆਰਾ ਅਪਵਿੱਤਰ ਅਪਵਿੱਤਰ ਪਵਿੱਤਰ ਜਿਨ ਤੂੰ ਕਰੇ ਆ ਸਕਲ ਜੋ ਮੈਂ ਤੂੰ ਸਿਰ ਧਰੇ ਆਪ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭੂ ਤੇ ਜੈ ਇਹਾਂ ਏਕੋ ਹੀ ਜਿਤ ਕਦੇ ਕੋ ਤੱਤ ਤੋਹੀ ਦਿਸੇ ਵਾਤ ਮਨ ਅਲਸ ਕਰੈ

ਪੂਤ ਕਉ ਬਿਆਵੈ ਰਾਜ ਮਿਲਖ ਵਾਪਾਰਾ ਸੰਤ ਬਿਆਵੈ ਹਰ ਨਾਮ ਅਧਾਰਾ ਰਸਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਉ ਬਿਆਵੈ ਬੇਦਰ ਬਾਦ ਕਉ ਬਿਆਵੈ ਰਸਨਾ ਸਾਧ ਕਉ ਬਿਆਵੈ ਲਪਟ ਸੰਗ ਨਾਰੀ ਸੰਤ ਰਚੈ ਕੇਵਲ ਨਾਮ ਮੁਰਾਰੀ ਕਉ ਬਿਆਵੈ ਕੇਲ ਜੂਆ ਕਉ ਬਿਆਵੈ ਅਮਰੀ ਹੂਆ ਕਉ ਬਿਆਵੈ ਪਰਤਰ ਬਚੁਰਾਏ ਹਰ ਜਨ ਬਿਹਾਵੈ ਨਾਮ ਧਿਆਏ ਕਉ ਬਿਆਵੈ ਜੋਗ ਤਪ ਪੂਜਾ ਕਉ ਰੋਗ ਸੋਗ ਪਰਮੀਜਾ ਕਉ ਪਵਨ ਧਾਰ ਜਤ ਬਿਹਾਏ ਸੰਤ ਬਿਹਾਵੈ ਕੀਰਤਨ ਗਾਏ ਕਉ ਬਿਆਵੈ ਦਿਨ ਰਹਿਣ ਚਾਲਤ ਕਉ ਬਿਆਵੈ ਸੋਪਿੜ ਮਾਲਤ ਕਉ ਬਿਆਵੈ ਬਲ ਪੜਾਵਤ ਸੰਤ ਬਿਆਵੈ

ਨਾਮ ਸਰਲ ਉਧਾਰਿਓ ਜਿਉਂ ਪਾਵਕ ਸੰਗ ਸੀਤ ਗੁਨਾਸ ਐਸੇ ਪ੍ਰਾਸ਼ਤ ਸੰਤ ਸੰਗ ਵਿਨਾਸ਼ ਜਿਉਂ ਸਾਬਨ ਕਾ ਪਰਯੁਜਲ ਹੋਤ ਨਾਮ ਜਪਤ ਸਭ ਭ੍ਰਮ ਪੋਖੋਤ ਜਿਉਂ ਚੱਕਵੀ ਸੂਰਜ ਕੀ ਆਸ ਜਿਉਂ ਚਾਤਰਕ ਬੂੰਦ ਕੀ ਪਿਆਸ ਜਿਉਂ ਕੁਰੰਕ ਨਾਦ ਕਰਨ ਸਮਾਨੈ ਤਿਉਂ ਹਰ ਨਾਮ ਹਰ ਜਨ ਮਨੈ ਸਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਿਆਲ ਭਏ ਤਾਂ ਆਏ ਚੀਤ ਦਇਆ ਧਾਰੀ ਤਨ ਧਾਰਨ ਹਾਰੂ ਬੰਧਨ ਤੇ ਹੋਈ ਛਟਕਾਰੂ ਸਭ ਥਾਨ ਦੇਖ ਨੈਣਾ ਲੋਏ ਤਿਸ ਬਿੰਦੂ ਜਾ ਵਰਨਾ ਕੋਏ।

ਤੁਮਹੀ ਆਗੈ ਸਾਰਨਾ, ਤੂੰ ਦਾਤਾ ਜੀਆਂ, ਤੂੰ ਦਾਤਾ ਸਭਨਾ ਜੀਆਂ ਕਾ ਆਪਣਾ ਆਪਣ ਕੀਆ ਪਾਲਣਾ। ਨਾਨਕ ਬਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ, ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀ ਏਕ ਓਅੰਕਾਰ, ਸਤਿਗੁਰ ਪ੍ਰਸਾਦਿ।

ਸਗਲ ਦੁੱਖ ਕਾ ਡੇਰਾ ਭੰਨਾ ਸੰਤੂਰ ਮੁਕਲਾਈ ਪਤਤ ਪੁਨੀਤ ਕੀ ਅਖਨ ਭੀਤਰ ਗਿਆਨ ਦੇ ਰਮਝਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤੇ ਸਰਨਾਈ ਬੰਧਨ ਤੋੜ ਚਰਨ ਕਮਲ ਦੜਾਈ ਇੱਕ ਸ਼ਬਦ ਲੈ ਵਿਲਾਈ ਅੰਧ ਖੂਬ ਕਿਹਾ ਤੇ ਕਾਢੋ ਸਾ ਸ਼ਬਦ ਬਣੇ ਆਈ ਜਨ ਮਨ ਕਾ ਸਾ ਸਚੁ ਕਾ ਬਾਹੜ ਕਦੋਂ ਨਾ ਧਾਈ ਨਾਮ ਰਸਾਇਣੀ ਮਨਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਦੀਨੀ ਹਰ ਬਿਨਾਨ ਨਾ ਭਾਈ ਨਾਮ ਦਾਨ ਪਾਵਟ ਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਨ ਮੁਕਤ ਨਾ ਮੇਰੀ ਪੂਰੇ ਗੁਰੂ ਕਮਾਈ।

ਆਪ ਸੰਭਾਲੇ ਆਪ ਲੀਏ ਲੜਦਾ ਆਈ ਸਾਥ ਚ ਧਰਮ ਕਾ ਬੇੜਾ ਬਾਂਧਿਓ ਪਾਉ ਜਲ ਪਾਰ ਭਰਾਈ ਬੇਸਮਾਰ ਬਿਨ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤਾ ਜੁਨੀ ਸੰਭਾਉ ਕਾਲ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜਿਨ ਕਦਾਤਾ ਦੇਖ ਤ੍ਰਿਪਤ ਗਾਈ ਇੱਕ ਅੰਕਾਰ ਨਿਰੰਜਨ ਨਿਰਪਉ ਸਾਹਿਬ ਜਲ ਤਰਿਆ ਸਮਾਈ ਭਗਦਾਨ ਭਗਤਾਂ ਕਉ ਦੀਨਾ ਹਰ ਨਾਨਕ ਸਚ ਜਚੈ ਮਾਈ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਤਾ ਰਾਮ ਪਿਆਰਿਆ ਪ੍ਰੇਮ ਭਗਤ ਬਣਿਆਈ ਸੰਤੋ ਸਤਿਗੁਰ ਕੇਪ ਨਿਭਾਈ ਸੰਤੋ ਹਰ ਨਾਮ ਲਾ ਦਾਸ ਕੁਦੀ ਅਸਗਲੀ ਤ੍ਰਿਸ਼ਨਾ ਲਾਈ ਸੰਤੋ ਰਹਾਓ ਕੋਇਤ ਗੋਇਤ ਲਾਲ ਇੱਕ ਪਾਏ ਹਰ ਕੀਮਤ ਕਹਿ ਨਾ ਜਾਈ ਸੰਤੋ ਚਨ ਕਮ ਸਿਉ ਲਾਗੋ ਧਿਆਨਾ ਸੱਚ ਦਰਸਮਾਏ ਸੰਤੋ ਗੁਣ ਗਾਵਤ ਗਾਵਤ ਪੈ ਨਿਹਾਲਾ ਹਰ ਸਿਮਰਤ ਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰਗਤ ਆਵੈ

ਸਾਈ ਸੰਤੋ ਰਾਮ ਕਿਨੀ ਮਹਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਗੁਮਣ ਕਿਰ ਮਹਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭੈ ਦੁਸਟਾਰੀ ਜਿਸ ਤੇ ਲਾਗੇ ਤਿਸੇ ਨਿਵਾਰੇ ਪ੍ਰਭ ਜੀ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਸਰਣੀ ਬਚ ਬਿਨ ਸਹਿ ਮਹੰਕਾਰੀ ਸਾਧੂ ਸੰਗਤ ਫਲ ਪਾਵੈ ਇੱਕ ਕੇਵਲ ਨਾਮ ਧਾਰੀ ਨਾ ਕੋਈ ਸੁਰ ਨਾ ਕੋਈ ਹੀਣਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰੱਥ ਕਥ ਗੋਚਰ ਰਵਿਆ ਇੱਕ ਮੁਰਾਰੀ।

ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗਲਾਂ ਸਮਰਾ ਸਵਾਮੀ ਸੁਖ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਪਿਛਾ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਖਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਅਵਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਿਵਸ ਕਿਤੇ ਕਾਲ ਕੰਠ ਘੁਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਉ ਸਿਨ ਅਮਰ ਕੇ ਲਾਗੇ ਕਹਿ ਨਾਨਕ ਤੈਂਸ ਗੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰਥ ਖੋਏ ਨਾ ਹੀ ਕਿਰਪਾ ਕਰ ਬਨਵਾਰੀਆ ਇਸ ਨਾ ਉਰ ਥਾਉ ਨਾ ਹੀ ਸ਼ਬਲਾ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਗਿਆ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕੇ ਲਿਵੇ ਕੱਟੇ ਗਿਆ ਆਨੰਦ ਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ ਕਹਿ ਨਾਨਕੇ ਆਨੰਦ ਆਨੰਦ ਗੁਰੂ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੂੰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁਲੇ ਫਿਰੇ ਦਾ ਜਿਸ ਨਾਮ ਲੈ ਸਵਾਰਿਆ ਗੁਰ ਪ੍ਰਸ਼ਾਦੀ ਮਨ ਪੈ ਨਿਰਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੂਜਨ ਪਾਵੇ ਆਵੋ ਸੰਤ ਪਿਆਰੇ ਉਹ ਕਥਕੀ ਕਰੇ ਕਹਾਣੀ ਕਰੇ ਕਹਾਣੀਆਂ ਕਥ ਕਰੀ ਕਿ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਕਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥੋ ਅਕਥ ਕਹਾਣੀ ਹੈ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਣੀ ਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿੰਟ ਕੌਲੀ ਪਾਈ ਆ ਕੁਰਬਾਨ ਕੀਤਾ ਤਸਵੀਟਨ ਜਿਹਨੂੰ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਏ ਮਨ ਪਿਆ ਰਿਹਾ ਤੂੰ ਸਦਾ ਸੱਸ ਸੰਭਾਲੇ ਇੱਕ ਠੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਤਾ ਜਿਤੰਤ ਪਛੋ ਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਸੰਭਾਲੇ ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੁ ਵਾਖ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿੰਝ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੁਪਾਇਕ ਵੇਖ ਪਰਸਨ ਆਇਆ ਲੱਭ ਲੋਭ

ਵਾਲਾ ਨੂੰ ਕੀ ਹੈ ਤੂੰ ਮਾਰਗ ਜਾਣਾ ਗੁਰਪ੍ਰਸਾਦ ਜੀ ਨੇ ਆਪ ਤਜਰ ਵਾਸਨਾ ਸਮਾਣੀ ਕਹਿਣਾ ਚੱਲ ਭਗਤਾਂ ਜੁਗੋ ਜੁਗ ਨਿਰਾਲੀ ਜੋ ਤੂੰ ਚਲਾਏ ਤਿਵੇਂ ਚੱਲਾਂ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜੋ ਤੂੰ ਚਲਾਏ ਤਿਵੇਂ ਚੱਲਾਂ ਹੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਲਾਏ ਸੇ ਰਸ ਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁੱਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ ਇਹ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿੰਤਰੋ ਲਿਖਿਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿੰਨੀ ਅਰਧਿਆਇਆ ਅਰਧਿਆਇਆ ਪਵਿੱਤ ਹੋਏ ਗੁਰਮੁਖੀ ਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਸਤ ਸਿਉਂ ਪਵਿੱਤ ਸੰਗ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪੁੱਤ ਜਿੰਨੀ ਮਨ ਵਸਾਇਆ ਕਹਿਣ ਸੇ ਪਵਿੱਤ ਜਿੰਨੀ ਗੁਰਮੁਖ ਹਰ ਅਰਧਿਆਇਆ ਕਰਮੀ ਸਹਿਜ ਨਾ ਉਪਜੈਵਣ ਸਹਿਜ ਸਤਸਨ ਜਾਏ ਨਾ ਜਾਏ ਸਤਸਾ ਕਿ ਸੰਜਮ ਰਹੇ ਕਰਮ ਕਮਾਏ ਸਤਸਾ ਜੀ ਉਮਲੀ ਨਾ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਵਰਸ ਹੋ ਰਿਹਾ ਚੁਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਾਹਿਬ ਉਪਜਾਏ ਸਤਸਾ ਵੇ ਜਾਏ ਜੀਓ ਮਹਿਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਾਂ ਮਹਿਲੇ ਤਿੰਨ ਤਿੰਨੀ ਜਨਮ ਜੂਏ ਹਾਰਿਆ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਿਆ ਨਾ ਇਮਨ ਸਸਾ ਸਮਾਨ ਜਨਮ ਰਤਨ ਜੀ ਨਿਖਟਿਆ ਭਲੇ ਸੇਵਣ ਜਾ ਰਹੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੁਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਰਾਮ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੁਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਉੱਥੇ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੁਨੀ ਭਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਜਾਣੀ ਸਤਿਗੁਰੂ ਸ਼ਬਦ ਸੁਣਾਏ

ਤੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋ ਵੈਰ ਦਿੱਤਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਰੰਗ ਪਾਣੀ ਕਹਿਣ ਸਦਾ ਗਾਵ ਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ, ਬਾਣੀ ਦਾ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਨਿਤ ਕਰੇ ਰਸਨਾ ਕਿਆ ਕਛੂ ਨਾ ਜਾਣੀ ਚਿੱਤ ਜਿਨ ਕਰ ਲਿਆ ਮਾਇਆ ਬੋਲਣ ਪਹਿਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਗੁਰਖਾ ਸ਼ਬਦ ਰਤਨ ਹੈ ਹੀ ਰੇ ਜਿੱਤ ਜੜਾਓ ਸ਼ਬਦ ਰਤਨ ਜਿੱਥੋਂ ਲਾਗਾ ਸਮਾਓ ਸਭ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਖੈ ਨਾਨ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸਿਵ ਸਕਤਾ ਬੁਪਾਏ ਕੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਵੈ ਸਿਉਂ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਬਾਜੋਂ ਤੱਤੇ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਨਾਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤੁਧ ਪਾਏ ਜਿਸਨੂੰ ਅੰਧ ਨਾਰ ਲਿਵਲਾ ਕੇ ਜਾਗਤ ਰਹਿਣ ਵਿਹਾਣੀ ਮਾਤਾ ਕੁਦਰ ਮੈਂ ਪਾਲ ਕਰੇ ਸੋ ਕਿਉਂ ਮਨੋਂ ਵਿਸਾਰੀ ਹੈ ਮਨੋਂ ਕਿਉਂ ਵਿਸਾਰੀ ਹੈ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪੂਰਨ ਸਕੀ ਜਿਸਨੂੰ ਆਪਣੀ ਲਿਵਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਵਰਦਾਤਾ ਸੋ ਕਿਉਂ ਮਨੋਂ ਵਿਸਾਰੀ ਹੈ ਜੈਸੀ ਉਦਨ ਮੈਂ ਤੈਸੀ ਬਾਰ ਮਾਇਆ ਮਾਇਆ ਸਭ ਇੱਕੋ ਜਿਹੀ ਕਰਤੇ ਖਿਲ ਰਚਾਇਆ ਜਾਂ ਤੁਸ ਭਾਣਾ ਤਾਂ ਜੰਮਿਆ ਪਰਿਵਾਰ

ਸੁਖ ਵਿਲਾਏ, ਐਸਾ ਸਤਿਗੁਰੂ ਜੀ ਮਿਲਿਆ ਤੇ ਇਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ, ਰੱਬ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਨਰ ਪੱਲੈ ਪਾਇਆ, ਰਸ ਮੇਰੀ ਮਨਮਣ ਜਾ ਰਾ, ਹਰਸ ਮੇਰੀ ਮਨਮਣ ਜਾ ਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪ ਹੋ ਜੀਓ ਲਾਹਾ, ਖਟ ਹੋ ਦਿਹਾੜੀਏ ਤਨ ਤਿਨਾ।

ਆਇਆ ਗੁਰਪ੍ਰਸਾਦ ਜੀ ਬੁੱਝਿਆ ਤਾਂ ਜਲ ਤੋਂ ਵਾ ਜਲਦ ਨਦਰੀ ਆਇਆ ਕਹਿਣ ਸਿਸ਼ਟ ਕਾ ਮੂਲ ਰੱਖਿਆ ਜੋ ਤਰਾ ਕੀਤਾ ਤੂੰ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗਮ ਸੁਣਿਆ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ।

ਦੇਖੋ ਕੋਈ, ਅਰ ਬਿਨਾ ਗੁਰੂ ਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਇਹ ਵੇ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੂਝਿਆ ਜਾਂ ਵੇਖਾਂ ਰੇਖਿਆ, ਅਰ ਬਿਨਾ ਗੁਰੂ ਨਾ ਕੋਈ, ਕਹਿ ਨਾਨਕੇ ਨਿਤਰਾਂ ਸੇ। ਸਤਿਗੁਰ ਮਿਲਿਆ ਦ੍ਰਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਹੋ। ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸ੍ਰੀ ਲਾਏ ਸੁਣੋ ਸਤਿ ਬਾਣੀ, ਜਿਤ ਸੁਣੀ ਮੰਤ ਨਾ ਰਿਹਾਓ ਵਾਰ ਸਮਾਣੀ, ਸੱਚ ਲੱਖ ਵਡਾਣੀ ਤਾਂ ਕੀ

ਭੋਗਾ ਵਤਨ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵੈ ਜਾਂ ਤੁਧ ਭਾਵੈ ਗੁਰਮੁਖ ਜੀ ਨਾ ਬੁਝਾਵੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ

ਭਗਤ ਸਤਿਗੁਰ ਪੁਰਖ ਸੋਈ ਜੀ ਸਰ ਪ੍ਰਭਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨਰ ਜਾਸ ਜੀਓ ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾ ਜੀਓ ਸਤਿਗੁਰ ਭਾਣੇ ਆਪਣੇ ਬੈ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ

ਰਾਮ ਕਲੀ ਮਹੱਲਾ ਪੰਜਵਾਂ ਛੰਦ ਤੇ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ ਨੈਣ ਅਲੋਇਆ ਖਟਖਟ ਸੋਇਆ ਤਮ੍ਰਿਤ ਪ੍ਰੈ ਗੂੜਾ ਨਾਲ ਹਵੰਦਾ ਲੈ ਨਾ ਸਕੰਦਾ ਸੁਆਉ ਨਾ ਜਾਣੈ ਮੂੜਾ ਮਾਇਆਵੰਦ ਮਾਤਾ ਉੱਚੀ ਬਾਤਾ ਮਿਲ ਨਾ ਜਾਈ ਭਰਮ ਤੜਾ ਕਹੋ ਨਾਨਕ ਗੁਰਬਿਨੀ ਸੂਝਿਆ ਸਾਜਨ ਸਭ ਕੇ ਨਿਕਟ ਖੜਾ ਗੋਬਿੰਦਾ ਮੇਰਾ ਗੋਬਿੰਦਾ ਪ੍ਰਾਣ ਧਾਰਾ ਮੇਰਾ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਤਾਰਾ ਮੇਰੇ ਕਿਰਪਾਲਾ ਦਾਨ ਦਤਾਰਾ ਪ੍ਰਪਾਰਾ ਕਟਕਟਿੰਤਰ ਸੋਹਣਿਆ ਇੱਕ ਦਾਸੀ ਧਾਰੀ ਸਲਪਸਾਰੀ ਜੀ ਜੰਤ ਲੈ ਮੋਹਣਿਆ ਜਿਸਨੂੰ ਰਾਖੇ ਸੋ ਸਚ ਭਾਕੇ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਸੋ ਪ੍ਰਭ ਕਹੋ ਭਾਣਾ ਤਿਸ ਕਹੋ ਤਿਸੀ ਕਹੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰਾ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸੁਆਮੀ ਸੂੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤਰ ਕਾ ਨਾਮਾ ਜਾਖ ਗਾਣੇ ਸਾਰੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨੀ ਪਾਇਆ ਤਿਨ ਧਿਆਇਆ ਸਗਲ ਤਸੇ ਕਾ ਮਾਣੋ ਕਹੋ ਨਾਨਕ ਤਿਰਤਪ ਤਖਤ ਨਿਵਾਸੀ ਸੱਚਾ ਤਸੈਦੀ ਬਾਣੋ ਮੰਗਲਾ ਮੰਗਲਾ ਮੇਰੇ ਪ੍ਰਭ ਕੈ ਸੁਣੀਆ ਮੰਗਲਾ ਸੋਇਲੜਾ ਪ੍ਰਭ ਸੋਇਲੜਾ ਆਂਦਾ ਧੁਣੀਆ ਸੋਇਲੜਾ ਅਨੰਦ ਵਾਜੇ ਸ਼ਬਦ ਗਾ ਜਨਤ ਜਿਸੇ ਵਧਾਈ ਸੋ ਪ੍ਰਭ ਤਿਆਈ ਸਭ ਕੁਛ ਪਾਈ ਆ ਮਰਨ ਆਇਆ ਵੈ ਜਾਈ ਚੁੱਕੀ ਪਿਆਸਾ ਪੂਰਨ ਆਸਾ ਗੁਰਮੁਖ ਮਲਿੰਦਰ ਗੁਣੀ

ਸਭ ਤੋਂ ਜਿਤੇ ਆਵੈ ਪੁਰਖ ਪਤ ਪਰਮੇਸਰਾ ਸਰਬ ਜਜ ਕੇ ਕਾ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨਈ ਬਿਨਵੰਤ ਨਾਨਕ ਕਿਰਪਾ ਸੋਈ ਤੁਜੈ ਪਛਾਣੀ ਮਹਿੰਦਰ।

ਸ਼ੰਤ ਸੋ ਸਵਾਮੀ ਪ੍ਰਭ ਰੱਖੋ ਵੰਚਲ ਦਾ ਕਹਿ ਲਾਗ ਜੀਓ ਭਾਈ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇਹ ਕੋਟ ਕੀ ਜੈ ਜੀਓ ਦੀ ਜੈ ਸਿੱਖ ਧਰਨੀ ਧਰ ਹੈ ਸਾਧ ਸੰਗ ਹੈ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਧਰ ਹੈ ਜਨਮ ਮਰਨ ਵਿਕਾਰ ਛੂਟੇ ਫਿਰ ਨਾ ਲਾਗੇ ਦਾਗ ਜੀਓ ਬਲ ਜਾਏ ਨਾਨਕ ਪੁਰਖ ਪੂਰਨ ਤ੍ਰਿਪਤ ਜਾਕਾ ਸੁਹਾਗ ਜੀਓ ਸਲੋਕ ਧਰਮ ਤਰ ਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲ ਇੱਛ ਮੇਰੀ ਪੁੰਨੀਆ ਮਿਲਿੰਦ ਰੰਜਨ ਰਾਏ ਜੀਓ ਆਨੰਦ ਪਿਆਵਟ ਭਾਗੀਓ ਗ੍ਰਹਿ ਪ੍ਰਗਟੇ ਪ੍ਰਭਾਏ ਜੀਓ।

ਸ਼ੰਤ ਜਸ ਗਾਵ ਵਡਪਾ ਕੀ ਹੋ ਕਰ ਕਿਰਪਾ ਭਗਵੰਤ ਜੀ ਹੋ ਰੁਤੀ ਮਾਂ ਮੂਰਤ ਘੜੀ ਗੁਣ ਉਚਰ ਸੁਭਾਵੰਤ ਜੀ ਹੋ ਗੁਣ ਰੰਗ ਰਾਤੇ ਧੰਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨਮ ਪਿਆ ਦਿਨਾ ਕਾ ਜਿਨੀ ਸੋ ਪ੍ਰਪਾਇਆ ਪੁੰਦਾ ਨ ਤੁਲ ਕਿਰਿਆ ਹਰ ਸਰ ਪਾਪਾ ਹੰਤ ਜੀ ਹੋ ਬਿਨਵੰਤ ਨਾਨਕ ਸਿਮਰ ਜੀ ਮਾਂ ਜਨ ਮਰਨ ਰਹੰਤ ਜੀ ਹੋ ਸਲੋਕ ਉਦਮ ਅਗਮਾ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾਧ ਉਦਭਾਵ ਸੀ ਨਾਨਕ ਨਾਮ ਅਧਾਰੋ ਸ਼ੰਤ ਸੰਤ ਸ਼ਰਨ ਸਾਜਨ ਭਰੋ ਸੁਆਮੀ ਸਿਮਰਨੰਤ ਸੁਖੇ ਤੇ ਅਰਿਆ ਧੀਏ ਨਾਨਕ ਜਪ ਭਗਵੰਤ ਸੰਤ ਰੁੱਤ ਸਰਸ ਬਸੰਤ ਮਾਏ ਚੇਤ ਵਿਸਾਖ ਸੁਖ ਮਾਸ ਜੀਓ ਹਰ ਜੀਓ ਨਾ ਮਿਲੀਏ ਮੌਲੇ ਆ ਮੰਤਨ ਸਾਸ ਜੀਓ ਕਰਨਾ ਨਿਹ ਚਲੋ ਆਨੰਦ ਸੁਖੀਏ

ਨਾਨਕ ਪ੍ਰਭ ਸਿੰਘ ਜੀ ਆਖਾ ਬੜ ਪ੍ਰਤਾਪ ਸ਼ੰਤ ਗੀਰਖਮ ਰੁਤੱਤ ਗਾਖੜੀ ਜੇਠ ਆਖਾੜੈ ਘਾਮ ਜੀਓ ਪ੍ਰੇਮ ਪਿਛੋ ਆਦਵਾਗਣੀ ਦਿਸਨ ਕਰੀ ਰਾਖ ਰਾਮ ਜੀਓ ਨੈ ਦਿਸਟਿਆਵੈ ਮਰਤਹਾਵੈ ਮਹਾਂ ਗਰਭ ਮੁੱਠੀਆਂ ਜਾਲ ਬਾਜ ਮੱਛੀ ਤੜਫਾਵੈ

ਪਰ ਹੀ ਸਿਮਰ ਸਵਾਮੀ ਸਿਮਰ ਸਵਾਮੀ ਅੰਤਰਜਾਮੀ ਕੁਲ ਸਮੂਹਾਂ ਸਭ ਤਰੇ ਪ੍ਰਿਆ ਰੰਗ ਜਾਗਿਆ ਨੈਸ਼ਦਰ ਲਾਗੇ ਕਿਰਪਾ ਸਤਿ ਬਖਸ਼ਿੰਦ ਜੀ ਅਭਿਨੰਦਨਾਨ ਕਰਕੇ ਪਾਏ ਆ ਸਦਾ ਮਨ ਭਵੰਦ

ਵੀ ਪ੍ਰਭ ਪਿਆਸ ਜੀਓ ਬਿਰਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾ ਜੀਓ ਸਲੋਕ ਜਲਨ ਬੁੜੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੀਏ ਦੁਤੀਆ ਬਿਨਸੀ ਭਰਾਤ।

ਭਰਪੂਰ ਸ਼ੰਤ ਰੁੱਤ ਸਸੀਅਰ ਸੀਤਲਾਰ ਪ੍ਰਗਟੇ ਮਗਰ ਮੋਹ ਮਗਰ ਪੋਹੋ ਜੀਓ ਜਲਨ ਬੁਢੀ ਦਰਸ ਪਾਇਆ ਮਨਸੇ ਮਾਇਆ ਧਰੋ ਜੀਓ ਸਭ ਖਾਮ ਪੂਰਿਆ ਮਿਲਿਆ ਜੂਰਿਆ ਚਰਨ ਸੇਵਕ ਸੇਵਿਆ ਹਰ ਡੋਰ ਸਿਗਾਰ ਸਭ ਰਸ ਗੁਣ ਗਾਵਲ ਖਪੇਵਿਆ।

ਚਰਨ ਵਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਮਣ ਜਾਮਣ ਦੁੱਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜੀਓ ਹਰ ਅੰਗ ਰਾਥੇ ਸਹਿਜ ਮਾਥੇ ਤਿਲ ਨਾ ਮਨ ਤੇ ਬੈਸਰੈ

ਤੀਨ ਪਵਨਿਕ ਜੋਤੀ ਗੁਰਮੁਖ ਵਸਤ ਪ੍ਰਾਪਤ ਹੋਵੇ ਚੁੰਗ ਲੈ ਮਾਣਕ ਮੋਤੀ ਸਮਝਿਆ ਸੁਝਿਆ ਪੜ ਪੜ ਪੂਜੇ ਅੰਤ ਨਿਰੰਤਰ ਸੱਚਾ ਗੁਰਮੁਖ ਦੇਖਿਆ ਸੱਚ ਸਮਾ ਲੈ ਬਿਨ ਸੱਚ ਜਗ ਕਾਚਾ ਤਦਿਆ ਧਰਮ ਧਰਿਆ ਤਰਨ ਮਹਾਂਪੁਰ ਗੁਣਕਾਰੀ ਮਨ ਧੀਰਾ ਤਦਿਆ ਧੂਲ ਪੜਿਆ ਮੁਖ।

ਰਾਜ ਵਿਗੂਤੇ ਇਹ ਬਤਾਵ ਫਿਰ ਪਛਤਾਈ ਇੱਕ ਸਰੇ ਵੈ ਤੰਗਤ ਪਾਵੈ ਪਾਵੈ ਤਾਂ ਗਤ ਪਾਵੈ ਆਮਣ ਜਾਂ ਰਹਾਈ ਇੱਕ ਚਾਰ ਰੰਗ ਇੱਕ ਰੂਪਾ ਪੌਣ ਪਾਣੀ ਅਗਨੀ ਅਸਰੂਪਾ ਇੱਕੋ ਪਾਵਰ ਭਵੈ ਤੈ ਲੋਈ ਇੱਕ ਬੂਜੇ ਸੂਜੇ ਪਤ ਹੋਈ ਗਿਆਨ ਧਿਆਨ ਲੇ ਸੰਸਰ ਰਹਿ ਗੁਰਮੁਖੀ ਕੋ ਵਿਰਲਾ ਕੁਲ ਹੈ ਜਿਸਨੂੰ ਦੇ ਕਿਰਪਾ ਤੇ ਸੁਖ ਪਾ ਸੁਖ ਪਾਏ ਗੁਰਦੁਆਰੇ ਆਗ ਸੁਣਾਏ ਊਰਮ ਧੂਰਮ ਜੋ ਤੂੰ ਜਲ ਲਾ ਤੀਨ ਪਾਉਣ ਮੈਂ ਗੁਰ ਗੋਪਾਲ ਲਾ ਉਗਵੈ ਅਸਰੂਪ ਦਿਖਾਵੈ ਅਖਰ ਕਿਰਪਾ ਆਪਣੇ ਕਰ ਆਵੈ ਉਨਵ ਬਰਸੈਨੀ ਚਰਚਾ ਧਾਰਾ ਉਤਮ ਸ਼ੁਭ ਸਵਾਰ ਨਹਾਰਾ ਇਸ ਇੱਕ ਕਾ ਜਾਣੈ ਭੀ

ਹੈ ਰੰਗਰਾਤਾ ਦੀਨ ਭਾਵਨ ਜੁਗ ਚਾਰੇ ਜਾਤਾ ਜਨ ਜਾਤਾ ਸੁਤ ਸੀ ਜੇ ਆਤ ਨਿਰਮਾਇਲ ਸੀ ਜਿਸ ਦੇ ਆ ਰਹਿਮੀ ਰਹਿਸੀ ਰਾਮ ਹਿਰਦੇ ਭਾਏ ਅੰਤਰ ਸ਼ਬਦ ਸੱਚ ਲਿਵਲਾਏ ਰੋਸ ਨਾ ਕੀਜੈ।

ਸ਼ਗਰਮ ਨਾਮ ਗ੍ਰੰਥਰ ਗੁਰਦੇਵ ਪਤਮਤੀ ਲਾਜ ਮਰੰਤੀ ਮਰ ਗਈ ਘੁੰਗੜ ਕੋਲ ਚਲੀ ਸਾਸ ਦੀਵਾਨੀ ਸਭ ਬਾਵਰੀ ਸਿਰ ਤੇ ਸੰਕਟ ਵਾਲੀ ਪ੍ਰੇਮ ਬੁਲਾਈ ਰਲੀ ਸਿਓ ਮਨ ਮੈਂ ਸ਼ਬਦ ਆਨੰਦ ਲਾਲਤੀ ਲਾਲੀ ਪਈ ਗੁਰੂ ਪਈ ਨਚਿੰਦ ਲਾਹ ਨਾਮ ਰਤਨ ਜਪ ਸਾਰ ਲਵ ਲੋ ਬ੍ਰਹਮਕਾਰ ਲਾੜੀ ਚਾੜੀ ਰਾਤ ਵਾਰ ਮਨੁ ਗੁੰਦ ਅੰਮ੍ਰਿਤ ਗੁਵਾਰ ਲਾਹੇ ਕਾਰਨ ਆਇਆ ਜਗ ਹੋਏ ਮਜੂਰਗ ਅੱਠ ਗਾਏ ਠੱਗ ਲਾਹਾ ਨਾਮ ਪੰਜੀਰੇ ਸਾਹਿਬ ਨਾਨਕ ਸੱਚੀ ਪਤ ਸਾਚਾ ਪਤਸ਼ਾਹ

ਨਾਨਕ ਪ੍ਰਭੂ ਦੇ ਕਰੀ ਮੇਲੇ ਮਿਲਣਹਾਰ ਜਿਨ ਵਿਛੋੜੀ ਸੋ ਮੇਲ ਸੇ ਗੁਰ ਕੇ ਤਾਰੇ ਪਾਪਰਾ ਪਾਪੀ ਕੋ ਪਿਆਰਾ ਪਾਪਲ ਦੇ ਪਾਪੇ ਪਸਾਰਾ ਪਰ ਹਰ ਪਾਪ

ਸਰੇ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵਿਹੜਿਆ ਭੀ ਜੰਜਾਲਾ ਮਾਏ ਵੀ ਨਾ ਵੇਖਿਓ ਝੂਟੀਏ ਭਾਪੇ ਪਿੱਛੇ ਬਚਾਏ ਫਿਰ ਫਾਹੀ ਫਾਸੇ ਪਊਆ ਫਿਰ ਪਛਤਾਉਣਾ ਵੀ ਕਹੂਆ ਫਾਥਾ ਚੋ ਚੁਗ ਨਹੀਂ ਫਾਬੂ ਜੈ ਸਤਿਗੁਰਮਿਰਤਾ ਖੇ ਸੂਜੈ ਜੋ ਮਚਲੀ ਫਾਥੀ ਜਮਜਾਲੇ ਬਿਨ ਗੁਰਦਾਤੇ ਮੁਕਤ ਨਾ ਫਾਲ ਫਿਰ ਫਿਰ ਆਵੇ ਫਿਰ ਫਿਰ ਜਾਏ ਕਰੰਗ ਰਚੇ ਰਹੇ ਲਿਵਲਾਏ ਵਿੱਚ ਛੂਟੇ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰੇ ਬੀਰ ਪੈ ਬਹਿਰਾਏ ਵੀਰ ਚਲੇ ਕਰੇ ਆਪਣੇ ਬਹਿਨ ਬਿਰਹ ਜਲ ਜਾਏ ਬਾਹ ਬਲਕੇ ਕਰ ਬੇਟੜੀ ਬਾਲੀ ਬਾਲੇ ਨੇ ਜੇ ਲੜੈ ਵਰ ਕਾਮਣੀ ਸਤਿਗੁਰ ਸੇਵਾ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰੂ ਸਾਚ ਮਿਲੇ ਠਾਕੁਰ ਹੱਥ ਵਡਿਆਈਆਂ ਜੈ ਪਾਵੇ ਤਾਂਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਕੁਰਮ ਕੋਏ ਬਾਣੀ ਮਾਂ ਫੁਰ ਕੇ ਨੀ ਪਰਵਾਸਾ ਹੋਏ ਭਣ ਭੜ ਘੜੀਏ ਘੜ ਘੜ ਭੱਜੇ ਹਟਾਏ ਸਾਰੇ ਉਸੇ ਹਟਾਏ ਸਰ ਪਰ ਸੋਕੇ ਪੀਪਰ ਪੋਕੇ ਸਮਰੱਥ ਵੇ ਪਰਵਾਏ ਭਰਮ ਭੁਲਾਣੇ ਪਏ ਦੀਵਾਨੇ ਬਿਨ ਪਾਗਾਂ ਕਹਿ ਪਾਈਏ ਗੁਰਮੁਖ ਗਿਆਨ ਤੇ ਡੋਰੀ ਪਰ ਪਕੜੀ ਜਿਨ ਖਿੰਚੈ ਤਿਨ ਜਾਈ ਹੈ ਹਰ ਗੁਣ ਗਾਇ ਸਦਾ ਰੰਗਰਾਤੇ ਬਹੁ ਨ ਪਛੋਤ ਆਈਏ ਭੱਬੇ ਪਾਲੈ ਗੁਣਮੁਖ ਬੂਜੈ ਤਨੀ ਕਰਵਾਸਾ ਪਾਈਏ ਭੱਬੇ ਭੋਜਨ ਮਾਰਗ ਵਿਖੜਾ ਨਿਰਾਸਾ ਧਰੀਏ ਗੁਰਪ੍ਰਸਾਦੀ ਆਪੋ ਚੀਨੇ ਜੀਵ ਤੇ ਆਵੇ ਮਰੀਏ

ਹਰ ਨਿਰਮਾਲੀ ਜਦੋਂ ਬਾਦਸ਼ਾਹੀ ਸਾਹਿਬ ਬੋਲੇ ਸਾਜਨ ਵੀ ਸੁਜਾਨ ਤੋਂ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨ ਵਸੈ ਹੋਂਬਲ ਹਾਰੇ ਤਿਸ ਮਾਇਆ ਮਮਤਾ ਮੋਹਨੀ ਜਿਨ ਕੀਤੀ ਸੋ ਜਾਣੇ ਵਿਖੇ ਅੰਮ੍ਰਿਤੇ ਕੈ ਪੂਜੇ ਪੁਰਖ ਸੁਜਾਨੇ ਵਿਖੇ ਖਿਮਾ ਬਿਹੂਨੇ ਖਪ ਗੁ

ਮਿਰਤਨ ਸੁਖ ਪਾਇਆ, ਸਗਨ ਗਲਾਂ ਗਲਹਾਰ, ਨਾਨਕ ਗੁਰੂ ਪਾਈਏ, ਹਰ ਸਿਉ ਪ੍ਰੀਤ ਪਿਆਰ, ਹਰ ਬਿਨੇ ਕਿਨ ਸੁਖ ਹੈ, ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ, ਹਰ ਪੜਨਾ ਹਰ ਪੂਜਨਾ, ਹਰ ਸਿਉ ਰੱਖੋ ਪਿਆਰ, ਹਰ ਜਪਿਆਰ ਧਿਆਈਏ, ਹਰ ਕੰਤ ਹਰ ਕਾਣਾ ਉਧਾਰ, ਲੇਖ ਨਾ ਮਿਟੀਏ ਸਕੀ ਜੋ ਲਿਖਿਆ ਕਰਤਾਰ, ਆਪੇ ਕਾਰਨ ਜਿਣ ਕੀਆ, ਕਰ ਕਿਰਪਾ ਭਗਤਾਰ, ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ, ਲਿਖਿਆ ਫਿਰ ਨ ਸਕੇ ਜੋ ਭਾਵੇ ਤੋਂ ਸਾਰ, ਨਦਰ ਕਰੇ ਸੁਖ ਪਾਇਆ, ਨਦ ਨਾਨਕ ਸ਼ਬਦ ਵਿਚਾਰ, ਮਨਮੁਖ ਭੂਲੇ ਪਸ਼ਮ ਹੋਏ ਬੁਰੇ ਗੁਰ ਵਿਚਾਰ, ਜੇ ਪੁਰਖ ਨ ਦਰਣ ਆਵੇ ਤਿਸ ਕਾ ਕਹਿ, ਕਰ ਕਹਿਆ ਜਾਏ ਬਲਹਾਰੀ ਗੁਰੇ ਆਪਣੇ, ਜਿਨ ਹਿਰਦੇ ਦਿੱਤਾ ਦਿਖਾਏ, ਪਦ ਪੜਿਆ ਆਖੀਏ, ਵਿਦਿਆ ਵਿਚਰੇ ਸਹਿਜ ਸੁਭਾਏ, ਵਿਦਿਆ ਸੋਧੇ ਤਦ ਲੈ ਰਾਮ ਨਾਮ ਲਿਵ ਲਾਏ, ਮਨ ਮੁਖ ਵਿਦਿਆ ਵਿਕਰਦਾ ਵਿਖਟੇ ਵਿਖਾਏ, ਮੂਰਖ ਸ਼ਬਦ ਨ ਚਾਏ ਚੀਨੇ, ਸੂਝ ਬੂਝ ਨ ਕਾਏ, ਪਾਦਾ ਗੁਰਮੁਖੀ ਆਕੀਏ, ਝਟੜਿਆ ਮਦੇ ਨਾਮ ਸੰਭਾਲੋ, ਨਾਮ ਸੰਗੋ ਲਾਹਾ ਜਗ ਮੈਲੇ, ਸੱਚੀ ਪੱਟੀ ਸਚਮਨ

ਏਕਾਦਿ ਕੋ ਘਰ ਵਸਿਆ ਸਮਾ ਨਿਰਾਸੋ ਹੁਕਮ ਕੋ ਚੜਦੇ ਦੁਖਾਏ ਨਾਨਕ ਤਾਕਾ ਦਾਸ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਧ ਵਿਚਾਰ ਰੋਸ ਨਾ ਕੀਜੀ ਉੱਤਰ ਦੀ ਜੈ ਕਿਉਂ ਪਾਈ ਗੁਰਦੁਆਰ ਇਮਨ ਚਲ ਤੋ ਸਾ ਕਰ ਬੈਸੈ ਨਾਨਕ ਨਾਮ ਧਾਰ ਆਪੇ ਮੇਲ ਮਿਲਾਏ ਕਰਤਾ ਲਾਗੇ ਸਾਜ ਪਿਆਰ ਹੱਟੀ ਬਾਟੀ ਨਾ ਨਿਰਾਲੇ ਦੁੱਖ ਫੁਰਕ ਦਿਆ।

ਸਾਚੀ ਨਾਈ ਪਰਖੇ ਗੁਰ ਕੀ ਬਾਤ ਕਰੀ ਔ ਦੁਖ ਪਰ ਪੰਜ ਬੁੜੋ ਫੇ ਕਾਇਆ ਕੜਾ ਸੰਵਾਜੋ ਗੋਟੇ ਸਤ ਸੰਤੋਖ ਸਿੰਘ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕੌਣ ਸੋ ਗੁਪਤਾ ਕੌਣ ਸੋ ਮੁਕਤਾ ਕੌਣ ਸੋ ਅੰਤਰ ਬਾਹਰ ਜੁਗਤਾ ਕੌਣ ਸੋ ਆਵੇ ਕੌਣ ਸੋ ਜਾਏ ਕਉ ਸੰਤ ਕੌਣ ਸੋ ਸਮਾਏ ਘੜ ਕਰ।

ਦਾ ਕਿਉਂ ਕਰ ਨਿਰਬਲ ਕੋ ਕਹਿੰਦੇ ਆਦਾ ਇਹ ਤਤ ਵਿਚਾਰ ਇਸ ਗੁਰੂ ਹਮਾਰਾ ਦੁਰਮਤ ਵਾਦਾ ਸਰਪਨ ਖਾਦਾ ਮਨ ਕੋਇਆ ਮਗੁਰ ਮੁਖਲਾਦਾ ਸਤਿਗੁਰੂ ਮਿਲੇ ਅੰਧੇਰਾ ਜਾ ਏ ਨਾਨਕੋ ਮੈਂ ਮਿੜ ਸਮਾਏ ਸੁਨਰ ਅੰਤਰ ਦੀ ਜੇ ਬੰਦ ਉਡੇ ਨਾ ਹੰਸ ਪੜੇ ਨਾ ਖੰਦ ਸਹਿਜ ਗੁਹਾ ਕਰ ਜਾਣੇ ਸਾਚਾ ਨਾਨਕ ਸਾਚੇ ਪਾਵੇ ਸਾਚਾ ਕਿਸ ਕਾਰਨ ਕ੍ਰਿਤ ਜੀਵ ਦਾਸੇ ਕਿਸ ਕਾਰਨ ਗਏ ਪੇ ਗੁਰਦਾਸੇ ਕਿਸ ਵਾਖਰ ਕੇ ਤੂੰ ਮਣ ਜਾ ਰੇ ਕਿਉਂ ਕਰ ਸਾ ਲੰਘਾਓ ਬਾਰੇ ਗੁਰਮਾ ਖੋਜ ਪਏ ਉਦਾਸੇ ਦਰਸ਼ਨ ਕੇ ਤਾਂ ਹੀ ਭੇਖ ਨਿਵਾਸ ਸੱਚ ਵਕਰ ਕੇ ਹਮ ਜਾ ਰੇ ਨਾਨਕ ਗੁਰਮੁਖ ਉਤਰਸ ਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਤੁਝ ਕਾਹੇ ਕੋ ਤੁਝ ਇਹ ਮਣ ਲਾਇਆ ਕਿਤ ਵਿਦੇ ਆਸਾ ਮਨ ਸਾ ਖਾਇ ਕਿਤ ਵਿਦੇ ਅੰਦਰ ਅੰਤਰ ਭਾਇ ਬਿਨਬੰਤਾ ਬਿਨਜੰਤਾ ਕੋ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੇ ਜਨਮੇ ਗੁਣ ਮਿਟਾਇਆ ਅਣਦਰਾ ਤੇ ਮਨ ਲਾਇ ਮਨ ਸਾ ਆਸਾ ਸਭ ਜਲਾਹੇ ਗੁਰਮ ਜੋ ਨਿਰੰਤਰ ਭਾਏ ਤ੍ਰੈਗੁਣ ਮਿੱਠੇ ਖਾਈਏ ਸਾਰ ਨਾਨਕ ਤਾਰੇ ਤਾਰਨ ਹਾਰ ਆਦਿ ਕੋ ਕੌਣ ਵਿਚਾਰ ਕਥੀਲੇ ਸੁਨ ਸਾ ਕਹਾਂ ਘਰ ਵਾਸੋ ਗਿਆਨਿਕ ਮੁੰਦਰਾ ਕੌਣ ਕਥੀਲੇ ਘਟ ਘਟ ਸਕਾਉਣ ਨਿਵਾਸੋ ਕਾਲ ਕਠੀਗਾ ਕਿਉਂ ਜਲਾਈ ਲੇ ਕਿਉਂ ਨਿਰਭੋ ਕਰਵਾਈ ਜਾਈਏ ਸਹਿ ਸੰਤੋਖ ਆ ਸੰਜਾਨੇ ਕਿਉਂ ਛੇ ਦੇ ਬਹਿਰਾਈਏ ਗੁਰ ਕੈ ਸ਼ਗਰਤ ਹੋਮੇ ਵਿਗਤ ਮਾਰੇ ਤਾ ਨੀ ਕਰੋ ਹੋਏ ਵਾਸੋ ਜੇ ਨੇ ਜਿਨੇ ਰਚ ਰਚਿਆ ਤੇ ਸ਼ਬਦ ਵਿਛਾਨੇ ਨਾਨਕ ਤਾ ਕਰ ਦਾਸੋ ਕਹਾਂ ਤੇ ਆਵੇ ਕਹਾਂ ਏ ਜਾਵੇ ਕਹਾਂ ਰਹਿ ਸਮਾਈ ਏਕ ਸ਼ਬਦ ਕਹੋ ਜੋ ਅਰਥ ਆਵੇ ਤਿਸ ਗੁਰ ਤੁਲਨਾ ਤੁਮਾਈ ਕਿਉਂ ਤੱਤੇ ਅਵਗਤੇ ਪਾਈਐ ਗੁਰਮੁਖ ਲਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕੌਣ ਕਿਵੇਂ ਨਾਨਕ ਵਿਚਾਰੋ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹਿ ਸਮਾਏ ਪੂਰੇ ਗੁਰ ਤੈ ਸੱਚ ਕਮਾਵੇ ਗਤਮਤ ਸ਼ਬਦ ਪਾਈ ਆਦਿ ਕੋਪ ਸਮਾਦ ਵਿਚਾਰ ਕਥੀਲੇ ਸੁਨਰੰਤਰ ਵਾਸ

ਗੁਰੂ ਜੀ ਕਾਰਨ ਕਰਨੀ ਸੇਵੇ ਸਿੱਖ ਸੋ ਖੋਜ ਲਹੇ। ਹੁਕਮ ਬਿਸਾਦ ਹੁਕਮ ਬਿਸਮਾਦ ਹੁਕਮ ਸੰਦ ਜੀ ਜੁਗਤ ਸਾਜ ਜਾਣੇ ਸੋਏ ਆਪ ਮੈਂ ਨਿਰਾਲਮ ਹੋਵੇ ਅੰਤਰ ਸਾਜੋ ਕੀ ਕਹੀਏ ਸੋਏ। ਅਵਗਤ ਨਿਰਮਾਲ ਪੁਜੈ ਨਿਰਗੁਣ ਸਰਗੁਣ ਥੀਆ ਸਤਿਗੁਰ ਪਰਚੇ ਪ੍ਰਮਦ ਪਾਈਐ ਸਾਚੇ ਸਭ ਸਮਾਇ ਲਿਆ। ਇੱਕ ਇੱਕ ਸਤੇ ਕਾ ਜਾਣੇ ਹੋ ਮੈਂ ਦੂਜਾ ਦੂਰ ਕਿਆ ਸੁ ਬੁਜੈ ਗੁਰ ਸ਼ਬਦ ਪਛਾਣੇ ਕੁੰਤਰ ਸ਼ਬਦ ਅੰਤਰ ਕੁੰਤਰ ਕੁਣ ਪ੍ਰਕਾਸ਼ ਥੀਆ।

ਸੁਚੇ ਕਮਿਆ ਝੂਠੇ ਆਵੇ ਠੌਰ ਨਾ ਪਾਵੇ ਆਵੇ ਦੂਜੇ ਆਵਾ ਗੁਣ ਫਿਆ ਆਵਾ ਗੁਣ ਮਿਟੇ ਪ੍ਰਭ ਗੁਰ ਸ਼ਬਦੀ ਆਪੇ ਪਰਖੇ ਬਖਸ਼ ਲਿਆ ਏਕਾ ਵੇਦਨ ਦੂਜੇ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੁਜੇ ਸਿਆ ਬੁਜਾਇ ਗੁਰ ਕੇ ਸ਼ਬਦ ਸਮੁਗਧ ਫਿਆ ਨਾਨਕ ਤਾਰੇ ਤਾਰਨ ਹਰ ਹਉਮੈ ਦੂਜੈ ਪਰ ਹਰੇ।

ਆਪੇ ਬਿਨਾਂ ਵੇ ਦੁਖਾਲ ਸੰਦਾਪੇ ਤੱਤੋ ਤੱਤ ਮਿਲੇ ਮਨਮਾਨੇ ਦੂਜਾ ਜਾਗਤ ਕਰਿਆ ਨੇ ਬੋਲੇ ਪਵਣਾ ਗਵਣ ਕਰ ਗਗਨ ਕਰਜੇ ਨਾਨਕ ਨੇ ਜੋ ਮਿਲਣ ਸਹਿਜੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਪੁਣ ਸੁਨ ਸਮੁਨੰਗ ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਭਾਵਨ ਪੁਨੰਗ ਘੜਕੜ ਸੁਨ ਕਾ ਜਾਣੇ ਭਿਉ ਆਦਿ ਪ੍ਰਭੁ ਨਿਰੰਜਨ ਦੇਓ ਜੋ ਜਨ ਨਾਮ ਨਿਰੰਜਨ ਦਾਤਾ ਨਾਨਕ ਸੋਏ ਪੁਰਖ ਵਿਦਾਤਾ ਸੁਨੋ ਸੁਨ ਕਹਿ ਸਭ ਕੋਈ ਅਣ ਸੁਨ ਕਾਂ ਤੇ ਹੋਈ ਅਣ ਤੇ ਸੁਨ ਤੇ ਸੇ ਕੈਸੇ ਜਿਸ ਤੇ ਉਜੈ ਤਿਸੀ ਜੈਸੇ ਉਹ ਜਨਮ ਨ ਮਰਨ ਆਵਣ ਜਾਏ ਨਾਨੂ ਗੁਰੂ ਮਨ ਸਮਝਾਏ ਨੌ ਸਰ ਸੁਬਰ ਦਸਵੇਂ ਪੂਰੈ ਤੇ ਅਣ ਸਭ ਨੂੰ ਸਜਾਵੈ ਤੂਰੈ ਸੱਚੇ ਰਾਤੇ ਦੇਖ ਹਜੂਰੈ ਘੱਟ ਘੱਟ ਸੱਚ ਰਹਿ ਪ੍ਰਪੂਰੈ ਗੁਰਮਤੀ ਬਾ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪ੍ਰਖਲੇ ਸਸ ਹੋਏ ਸਹਿਜ ਭਾਏ ਮਿਲੇ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨ ਸੋਵੈ ਸੁਨ ਸ਼ਬਦ ਪਰੰਪਰ ਧਾਰੈ ਕਹਿਤੇ ਮੁਖ ਸ਼ਬਦ ਨਿਸਤਾਰ ਗੁਰ ਕੀ ਦਿਖਿਆ ਸੇ ਸਚਰਾਤੈ ਨਾਨਕ ਆਪ ਗਵਾਏ ਮਿਲਣੀ ਭਰਾਤੇ ਕੁਬਦ ਚੁਬਾਵੇ ਤਸੋ ਕਿਤ ਸੁ ਥਾਏ ਤੋ ਕਿਉਂ ਤਤਨ ਬੂਜੇ ਝੂਟਾਂ ਖਾਏ ਜਮਦਰ ਬਾਧੇ ਕੋਈ ਨਾ ਰਾਖੇ ਬਿਨ ਸ਼ਬਦ ਨਾ

ਕਿਤ ਭੋਜਨ ਤ੍ਰਿਪਤਾਸ ਨਾਨਕ ਦੁੱਖ ਸੁਸਮ ਕਰ ਜਾਪੈ ਸਤਿਗੁਰ ਤੇ ਕਾਲ ਨਗਰਾਸੇ ਅਨੁਗ੍ਰਹਣ ਰਾਤਾ ਨੇ ਸਿੰਘ ਮਾਤਾ ਬਿਨ ਗੁਰ ਸ਼ਬਦ ਜਲ ਬਲ ਦਾਤਾ ਬਿੰਦ ਨ ਰਾਖੇ ਸ਼ਬਦ ਨਾ ਪਾਖਿਆ ਸ਼ਬਦ ਪਵਨ ਸਾਧਿਆ ਸਚ ਰਾਂ ਰਾਧਿਆ ਅਕਥ ਕਦਾਲੇ ਸਮਗੁਰ ਹੈ ਤੋ ਨਾਨਕਿਆ ਤੁਮ ਰਾਮ ਕੁਲ ਹੈ ਗੁਰਪ੍ਰਸਾਦੀ ਰੰਗੇ ਰਾਤ ਅੰਮ੍ਰਿਤ ਪੀਆ ਸਾਚੇ ਮਤ ਗੁਰੂ ਵਿਚਾਰੀ ਅਗਨਿਵਾਰੀ ਆਪਿਓ ਪੀਏ ਆਤਮ ਸੁਖ ਤਾਰੀ ਸੱਚ ਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੇ।

ਸਤਿ ਮੇਰ ਦੇਵ ਸੀ ਲੈ ਗੁਰਮੁਖ ਮੈ ਵੱਲ ਪਛਾਣ ਰਹੇ ਨਾ ਪਾਵਲ ਘਰੇ ਆਸਣ ਬੈਸ ਖੋਜੇ ਗੁਰਮੁਖ ਹੋਏ ਗੁਰਮੁਖ ਹੋਏ ਤਤ ਲੈ ਸੋ ਸਭ ਨਿਰੰਤਨ ਜੀ ਕਰਿਆ ਛੈ ਤ੍ਰਿਪਣ ਜੋਤ ਸੋ ਸਭ ਲਹੇ ਅਖਾਵੇ ਦੂ ਭੂ ਸਾਚੇ ਕੀ ਸਾਚੇ ਤ੍ਰਿਤਾਸ ਰਹੇ ਹਣਤ ਬਾਣੀ ਨੇ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੇ ਨਾਨਕ ਆਖੇ ਸੱਸ ਬਾਕੇ ਸੱਚ ਰਪੇ ਰੰਗ ਕਵਣ ਜਾਵੇ ਜਾਂ ਹਿਰਦਾ ਦੇਨ ਹੋ ਤੇ ਤਉ ਮਨ ਕੈਠੇ ਰਹਿਤਾ ਨਾਭ ਕਮਲ ਸਮਣ ਹੋਤੋ ਤਾ ਪਵਣ ਕਵਣ ਕਰ ਸਹਿਤਾ ਰੂਪਣਾ ਰੇਖੋ ਰੇਖਣ ਰੂਪਣ ਹੋ ਤੋ ਰੇਖਣਾ ਕਾਏ ਸ਼ਬਦਾਂ ਸ਼ਬਦ ਕਹਾਂ ਲਿਵਲਾਏ ਰਾਖਤ ਬਿੰਦਕੀ ਮਿੜਨ ਤੀਮਤ ਕੀਮਤ ਨੇ ਪਾਏ ਵਰਨ ਰਪੇਖ ਸਰੂਪ ਨਾ ਜਾਪੀ ਕਿਉ ਕਰ ਜਾ ਬਸਾਚਾ ਨਾਨਕ ਨਾਮ ਤੇ ਬਹਿਰਾ ਕੀ ਤਬ ਸੱਚੋ ਸੱਚ ਹਿਰਦਾ ਦੇਹ ਨਾ ਹੋਤੀ ਔਦੋ ਤੂੰ ਮਨ ਸੁਣ ਰਹਿ ਬੈਰਾਗੀ ਨਾਭ ਕਲੋ ਸਮਣਾ ਹੋ ਤੋ ਤਾਂ ਨੀ ਕਰ ਬਸ ਤੂੰ ਪਾਉਣ ਰਾਖ

ਗੁਰਮੁਖ ਸੱਚ ਬਾਣੀ ਪ੍ਰਗਟ ਹੋਏ, ਗੁਰਮੁਖ ਮਨ ਭੀਜੇ, ਮਨ ਭੀਜੇ ਕਬੀਰੜਾ ਬੂਝੇ ਕੋਏ, ਗੁਰਮੁਖ ਨਿਜ ਕਰ ਵਾਸਾ ਹੋਏ, ਗੁਰਮੁਖ ਜੋਗੀ ਜੋਗ ਪਛਾਣੇ, ਗੁਰਮੁਖ ਨਾਨਕੇ ਕੋ ਜਾਣੇ, ਬਿਨ ਸਤਿਗੁਰ ਸੇ ਜੋਗ ਨਾ ਹੋਏ, ਬਿਨ ਸਤਿਗੁਰ ਭੇਟੇ ਮੁਕਤ ਨਾ ਹੋਏ, ਮੁਕਤ ਨਾ ਕੋਏ, ਬਿਨ ਸਤਿਗੁਰੂ ਭੇਟੇ ਨਾਮ ਨਾ ਪਾਇਆ ਜਾਏ, ਬਿਨ ਸਤਿਗੁਰ ਭੇਟੇ ਮਾਂ ਮੁਖ ਦੁਖ ਪਾਏ, ਬਿਨ ਸਤਿਗੁਰੂ ਭੇਟੇ ਮਹਾਂਗੁਬਾ, ਭੇਟੇ ਮਹਾਂਗੁਬਾ ਗਰਭ ਗੁਬਾਰ, ਨਾਨਕ ਬਿਨ ਗੁਰਮੁਖਾ ਜਨਮ ਹਾਰ, ਗੁਰਮੁਖ ਮਨ ਜੀਤਾ ਹੁਮੇ ਮਾਰ, ਗੁਰਮੁਖ ਸੱਚ ਰੱਖਿਆ ਉਰ ਤਾਰੇ, ਗੁਰਮੁਖ ਜਗ ਜੀਤਾ ਜਮਕਾਲ ਮਾਰ ਵਿਦਾਰੇ, ਗੁਰਮੁਖ ਦਰਗਨਾ ਵੇ ਹਾਰ, ਗੁਰਮੁਖ ਮੇਲ ਮਿਲਾਏ ਸੁਜਾਨੈ, ਨਾਨਕ ਗੁਰਮੁਖ ਸ਼ਬਦ ਪਛਾਣੇ, ਸ਼ਬਦੇ ਕਾ ਨਿਬੇੜਾ ਸੁਣ ਤੂੰ ਆਪਦੋ, ਬਿਨ ਨਾਵੇ ਜੋਗ ਨਾ ਹੋਏ, ਨਾ ਮੇਰਾ

ਸਾਧਿਕ ਸਿੱਧਿਕ ਗੁਰੂ ਬੋ ਚੇਲੇ ਖੋਜਤ ਫਿਰੇ ਫਰਮਾਨੇ ਮੰਗੇ ਨਾਮ ਖਾਏ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੇ ਅਵਿਨਾਸੀ ਪ੍ਰਭ ਖੇਲ ਰਚਾਇਆ।

ਭ੍ਰਮ ਕਟੀਏ ਗਿਆਨ ਪ੍ਰਾਪਤ ਹੋਏ ਨਾਨਕੇ ਕੋ ਨਦਰੀ ਆਇਆ ਜਹ ਦੇਖਾ ਤੈ ਸੋਏ ਪੌੜੀ ਸੱਚੇ ਤਖਤ ਰਜਾਇਆ ਬੈਸਨ ਕੋ ਜਾਈ ਸਭ ਕਿਛ ਆਪੇ ਆਪੇ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀ ਨੇ ਕਰਮ ਸਰਾਈ ਚੰਨ ਸੁਰ ਦੇ ਚਾਨ ਨੇ ਪੂਰੀ ਬਣਤ ਬਣਾਈ ਆਪੇ ਵੇਖੇ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹਿੰਦੀ ਕਰਕੇ ਕਰ ਲਿਆ ਪਿਸਾਏ ਪਿਸਾਏ ਤੈਸੇ ਬਾਤ ਨਾ ਪੁੱਛਿਆ ਘੁੰਮਣ ਲਾਈ ਪਾਏ ਮਹੱਲਾ ਦੀ ਨਾਨਕ ਮਹਿੰਦੀ ਕਰਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਨਦਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਹੀ ਲੈ ਲੇ ਇਹ ਪਰਮ ਪਿਆ ਲਖ ਸਮਕਾਰ ਜੈ ਪਾਵੇ ਤੈ ਦੇ ਪੌੜੀ ਵੇਖੀ ਸਿਸ਼ੂ ਪਾਏ ਨੇ ਸਭ ਹੁਕਮ ਆਵੇ ਜਾਏ ਸਮਾਈ ਆਪੇ ਵੇਖੂ ਦਾ ਦੂਜਾ ਕੋ ਨਾਏ ਜੋ ਪਾਵੇ ਤੋ ਰੱਖ ਤੂੰ ਗੁਰ ਸਬਦ ਬੁਝਾਏ ਸਵਣਾ ਤੇਰਾ ਜੋ ਰਹਿ ਜੋ ਭਾਵੇ ਤਿਵੇਂ ਚਲਾਈ ਤੁਝੇ ਵੜ ਮੈਂ ਨਾਏ ਕੋ ਕਿਸੇ ਆਖ ਸੁਣਾਈ ਸਲੋਕ ਮਹੱਲਾ ਤੀਜਾ ਭਰਮ ਭੁਲਾਈ ਸਭ ਜਗ ਫੇਰੀ ਫਾਵੀ ਹੋਈ ਭਾਲ ਸੋ ਸਹੁ ਸ਼ਾਂਤ ਨ ਦੇਵੇਈ ਕਿਆ ਚੱਲੇ ਤਿਸ ਨਾਲੇ ਗੁਰਪ੍ਰਸਾਦੀ ਗੁਰੂ ਹਰਿ ਪਾਈਏ ਅੰਤਰ ਕੀ ਉਰਤਾਰ ਅਨੇਕ ਨਾਨੀ ਘਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਧੰਦਾ ਤਾ ਉਤਰੇ ਦਿਨ ਗਏ ਦਿਨ ਗਿਆ ਰਹਿਣ ਸਵਾ

ਫਿਰਿਆਉਣ ਜਾਣਾ ਹੋਏ ਗੁਰ ਪ੍ਰਸਾਦੀ ਹਰਮਨ ਵਸੈ ਜਮ ਡਣ ਲਾਗੇ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਏ ਨੇ ਦੇ ਸਤਿਗੁਰਮਤੀ ਨਾ ਇੱਕ ਨਾ ਨੂੰ ਨਾ ਬਖਸ਼ੀ ਨੇ ਅਸਥਿਰ ਅਸਥਿਰ ਹਰਮਤੀ ਅਸਥਿਰ ਹਸਤੀ ਪੌਣ ਪਾਣੀ ਬੈਸੰਤਰੋ ਹੁਕਮ ਕਰੇ ਭਗਤੀ ਨਾਨੋ ਪਾਉ ਅਗਲਾ ਪੂਰੀ ਬਣਤ ਬਣਤੀ ਸਭ ਕੋ ਕੁਮਰਦਾ ਮਨੀ ਸੁਖ ਪਾਏ ਸਲੋਕ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਣਾ ਕੋਏ ਰਾਮ ਕਸੌਟੀ ਸੋ ਸਹਿ ਜੋ ਜੋ ਮਰਜੀ ਵਾਹ ਹੋਏ ਮਹੱਲਾ ਜੀ ਕਿਉਂ ਕਰੇ ਮਨ ਮਾਰੀ ਕਿਉਂ ਕਰ ਮ੍ਰਿਤਕ ਹੋਈ ਕਹਿਆ ਸ਼ਬਦ ਨ ਮਾਨੀ ਹੁਮੇ

ਜਿਸ ਬੁਝਾਇ ਸਬੂ ਸੀ ਸੱਚੇ ਸ਼ਬਦ ਪਤੀਨੀ ਸਭ ਆਪਿਆ ਵਰਤਦਾ ਆਪੇ ਬਖਸ਼ ਮਿਲਾਈ। ਸਲੋਕ ਮਹੱਲਾ ਤੀਜਾ। ਇਹ ਤਨ ਸਭੋ ਰਤ ਹੈ ਰਤ ਮਿਨ ਧਨ ਨਾ ਹੋਏ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ, ਭੈ ਭਏ ਤਨ ਕੀਨ ਹੋਏ ਲੋਭ ਰਤ ਵਿੱਚੋ ਜਾਏ। ਜੋ ਬੈਸੰਤਰ ਧਾਤ ਸੁਧ ਹੋਏ, ਤੋ ਹਰ ਕਾ ਭਾਉ ਦੁਰਮਤ ਮਹਿਲ ਗਵਾਏ। ਨਾਨਕੇ ਤੀਜਨ ਸੋ ਨੇ ਜੋ ਰਤੇ ਹਰੰਗ ਲਾਏ ਮਹੱਲਾ ਤੀਜਾ।

ਐਸਾ ਸਾਰੇ ਹੀ ਸੋਭਣਾ ਪਾਇ ਨੀ ਅੱਗੇ ਜੇ ਕਰੇ ਸੁਜਾਨੀ ਕਰਤਾਰ। ਨਾਨਕ ਸੱਚਾ ਇੱਕ ਹੈ ਦੁਜਾ ਸੰਸਾਰ, ਚੰਗੇ ਮੰਦੇ ਆਪ ਲੈ ਨੈ, ਸੋ ਕਰਨ ਜੇ ਆਪ ਕਰਾਏ ਕਰਤਾਰ ਮਹੱਲਾ ਤੀ। ਬਿਨ ਸਤਿਗੁਰ ਸੇਵੇ ਸੰਤ ਨ ਆਵੇ, ਬੋਧੀ ਨਾ ਹੀ ਜਾਏ, ਜੇ ਬਹੁ ਤੇਰਾ ਲੋਚਿਆ ਬਿਨ ਕਰਮਾ ਪਾਏ ਨਾ ਜਾਏ। ਅੰਤਰ ਮੈਂ ਲੋਭ ਮੈਂ ਵਿਕਾਰ ਹੈ, ਦੂਜੇ ਪਾਏ ਖੁਆਏ ਤਿੰਨ ਜੰਮਣ ਮਰਨਾ ਚੁੱਕੇ, ਹੂੰ ਮੈਂ ਦੁੱਖ ਪਾਏ, ਜਿਨੀ ਸਤਿਗੁਰ ਸੋ ਚਲਾਇਆ ਸੋ ਖਾਲੀ ਕੋਈ ਨਾ। ਤਿੰਨ ਜਮ ਕੀ ਤਲਵਣਾ ਹੋ ਗਈ, ਨਾ ਦੁੱਖ ਸਹਾਏ, ਨਾਨਕ ਗੁਰਮੁਖ ਉਬਲੇ ਸੱਚੇ ਸਭ ਸਮਾਏ ਪਾਉਣੇ। ਆਪ ਅਲਿਪਤ ਸਾ ਰਹੇ ਹੋਰ ਧੰਦੇ ਸਮਦਾਵੇ, ਆਪ ਨਿਚਲੇ ਚਲੈ ਉਰਿਆਵੇਂ ਜਾਵੇ, ਸਦਾ ਸਦਾ ਹਰ ਰਿਆਈਏ, ਗੁਰਮੁਖ ਸੁੱਖ ਪਾਵੇ, ਨਿਜ ਕਰ ਵਾਸਾ ਪਾਈਏ, ਸੱਚ ਸਭ ਸਮਾਵੇ। ਸੱਚਾ ਗੈਰ ਗੰਭੀਰ ਹੈ ਗੁਰ ਸ਼ਬਦ ਮਿਛਾਈ, ਸਲੋਕ ਮਹੱਲਾ ਤੀਜਾ, ਸੱਚਾ ਨਾਮ ਧਿਆਏ ਤੂੰ ਸਭੋ ਵਰਤੇ ਸੱਚ, ਨਾਨਕ ਹੁਕਮੈ ਸੋ ਜੋ ਬੁਝੈ, ਸੋ ਫਲ ਪਾਏ ਸੱਚ, ਕਥਨੀ ਬਦਨੀ ਕਰਤਾ ਫਿਰੇ ਹੁਣ ਬੁਝੇ ਸੱਚ, ਨਾਨਕ ਫਿਰ ਕਾ ਭਾਣਾ ਮੰਨੇ ਸੋ ਭਗਤ ਹੋਇ।

ਵੇਖੋ ਕੋਇ ਜੋਗੀ ਜੁਗਿਰੀ ਜੜਬ ਗੋ ਜੋਗੀ ਗਿਟੀ ਜੜਬ ਭੂਤ ਆਗੇ ਪਾਛੇ ਰੋਵੈ ਪੋਤ ਜੋਗ ਨਾ ਪਾਇਆ ਜੁਗਤ ਗਵਾਈ ਸਿਧ ਕਾ ਕਿਧ ਕਾਰਨ ਸਿਰਿ ਸਾਈ ਪਾਈ ਨਾ ਨਿਕਲ ਕੈ ਪੁਰਵਾ ਨੇ ਆਪੇ ਆਖਣੇ ਆਪੇ ਜਾਣ ਮਹੱਲਾ ਤੀਜਾ ਹਿੰਦੂ ਕੇ ਕਰ ਹਿੰਦੂ ਆਵੇ ਸੂ ਜਨੇਊ ਭੜਕ

ਮੋਸਰਮਾਨ ਕਰੇ ਵਡਿਆਏ ਬਿਨ ਗੁਰੂ ਪੁਰੇ ਕੋ ਥਾਏ ਨਾ ਪਾਏ ਰਾਤ ਸਾ ਇੱਥੇ ਕੋ ਜਾਏ ਕਰਨੀ ਬਾਜੋ ਪਿਸ਼ਤ ਨਾ ਪਾਏ ਗੁਰਯੋਗੀ ਕੇ ਕਰ ਜੁਗ ਜੁਗ ਸਦਾਏ ਕਿਤ ਕਾਰਨ ਸਮੁਕਣ ਮੁੰਦਰਾ ਪਾਏ ਮੁੰਦਰਾ ਪਾਏ ਫਿਰੇ ਸੰਸਾਰ ਜਿੱਥੇ ਕਿਤੇ ਸਿਰਜਣ ਹਾਰ ਜਿੱਤੇ ਜੀ ਤਿੱਤੇ ਵਟਾਓ ਚੀਰੀ ਆਈ ਢਿੱਲ ਨਾ ਕਾਓ ਇੱਥੇ ਜਾਣੇ ਸਜਾਏ ਸੰਜਾਦੇ ਹੁੱਕ ਹੋਰ ਫੱਕੜ ਹਿੰਦੂ ਮੁਸਲਮਾਨੇ ਸਭਨਾ ਕਦਰ ਲਿਖਾ ਹੋਏ ਕਰਨੀ ਬਾਜੋ ਤਰਣ ਕੋਏ ਸੱਚੋ ਸੱਚ ਵਖਾਨੇ ਕੋਏ ਨਾਨਕ ਅੱਗੇ ਪੁੱਛਣਾ ਹੋਏ ਪੌੜੇ ਹਰ ਕਾ ਮੰਦਰ ਆਖੇ ਕਾਇਆ ਕੋਟ ਗਾੜੇ ਅੰਦਰ ਲਾਲ ਜਵੇਰੀ ਗੁਰਮੁਖ ਹਰ ਨਾਮ ਫੜ ਹਰ ਕਾ ਮੰਦਰ ਸ੍ਰੀ ਤਸੋਨਾ ਹਰ ਹਰ ਨਾਮ ਦ੍ਰਿੜ ਮਾਨੁਖ ਆਗੁਆਇਨ ਮਾਇਆ ਮੋਹਨਿਤ ਕਾੜੇ ਸੁਖਨਾ ਸਾਹਿਬ ਏਕ ਹੈ ਪੂਰੇ ਭਾਗਾਇਆ ਜਾਏ ਸਲੋਕ ਮਹੱਲਾ ਤੀਜਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਦ ਫਿਰੈ ਨਾ ਸਤ ਮੁੰਡ ਮੁੰਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੈ ਨਾ ਸਤ ਰੋਕੀ ਬਿਰਕੀ ਪੱਥਰ ਆਪਥ ਜਾਵੇ ਦੁਖ ਸਹੈ ਨਾ ਸਤ ਹਸਤੀ ਬੱਧੇ ਸੰਗਲ ਨਾ ਸਤ ਗਾਈ ਘਾਚਰੈ ਜਿਸ ਹੱਥ ਅਸਿਤ ਦੇ ਜੈਸ ਜਿਸ ਹੋਏ ਜਿਸਨੂੰ ਦੇ ਸਿਆਏ ਮਿੱਤੀ ਸਿਆਏ ਮਿਲੇ ਨਾਨਕ ਤਾ ਕੁਮਲੇ ਵਡਾਏ ਜਿਸ ਕਟ ਪਿੱਤਰ ਸ਼ਬਦ ਰਵੇ ਸਭ ਗੁਣ ਮੇਰੇ ਤੂੰ ਸਭਨਾ ਸਾ ਅੰਦਰ ਜਿਸੇ ਖੁਆਇ ਤੁਸ ਕੌਣ ਕਹੇ ਜਿਸੇ ਦੁਖਾਲਾ ਬਾਟੜੀ ਤਿਸੇ ਭੁਲਾਵੇ ਕੌਣ ਜਿਸੇ ਭੁਲਾਈ ਪੰਧ ਸਿਰ ਤਿਸੇ ਖੁਲ ਦਿਖਾਵੇ ਕੌਣ ਮਹੱਲਾ ਪਹਿਲਾ

ਬੋਲੇ ਸਰਸਾ ਸਰੂ ਪਰਮ ਤੰਦ ਮਾਰੇ ਨਰੂ ਮਹੱਲਾ ਪਹਿਲਾ ਸੋ ਦੂਤੀ ਜੋ ਧੁਪੇ ਆਪ ਪਿਖਿਆ ਭਜਨ ਕਰੇ ਸੰਤਾਪ ਓਹਟ ਪਟਨ ਮੈਂ ਪਿਖਿਆ ਕਰੇ ਓਨਾ ਸੋ ਦੂਤੇ ਸੇ ਪ੍ਰਚੜੇ ਬੋਲੇ ਬੁਰਖ ਸਤ ਸਰੂਪ ਪਰਮ ਤੰਦ ਮਾਰੇ ਨਰੂ ਮਹੱਲਾ ਪਹਿਲਾ ਸੋ ਉਦਾਸੀ ਜੀ ਵਾਲੇ ਉਦਾਸ ਅਰਧ ਉਰਧ ਕਰੇ ਨਿਰੰਜਨ ਵਾਸ ਚੰਦ ਸੂਰਜ ਕੀ ਪਾਏ ਗੰਧ ਤੇ ਸਿਵਦਾਸੀ ਕਾਪੜੇ ਨਾ ਗੰਧ ਕੰਦੇ ਬੋਲੇ ਚੁਪੀ ਚੰਦ ਸਸਰੂਪ ਪਰਮ ਤੰਦ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੂ ਪਾ ਖੰਡੀ ਜੋ ਅਜ ਕਾਇ ਬਖਾਲੇ ਕਾਇ ਗੁਨਗਰਾ ਗੁਨ ਬ੍ਰਹਮ ਪੁਰ ਜਾਲੇ ਸੁਖਣ ਬਿੰਦਨਾ ਦੇਈ ਝਰਨਾ ਤਿਸ ਪਾ ਖੰਡੀ ਚਰਨ ਮਰਨਾ ਬੋਲੇ ਚਰਵਟ ਸਰ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਸੁਭ ਰਾਗੀ ਜੋਟੇ ਬ੍ਰਹਮ ਗਗਨ ਮੰਡਲ ਮੈਂ ਤੋਰੋ ਪੈ ਥਾਮ ਐਨਸ ਨਿਰੰਤਰੇ ਰਹਿ ਧਿਆਨ ਤੇ ਬੈਰਾਗੀ ਸਤ ਸਮਾਨ ਬੋਲੇ ਭਰਤਰ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ ਮਹੱਲਾ ਪਹਿਲਾ ਕਿਉਂ ਮਰੇ ਮੰਦਾ ਕਿਉਂ ਜੀਵੇ ਜੁਗਤ ਕਨ ਪੜਾਏ ਕੈ ਖਾਜੇ ਭੁਗਤੇ ਆਸਤ ਨਾਸੇ ਕੋ ਨਾਓ ਕੌਣ ਸੁਖ ਜਿਤ ਰਹਿਤੇ ਆਓ ਧੁਪ ਚਾਪ ਜੇ ਸਮ ਕਰ ਸਕਦਾ ਹੈ ਤਾਂ ਨਾਨਕੇ ਆਖੇ ਗੁਰ ਕੋ ਕਹੇ ਛੇ ਵਰਤਾਏ ਵਰਤੈ ਉਪੂਤ ਨਾ ਸੰਸਾਰੀ ਨਾ ਦੂਤ ਨਿਰੰਕਾਰ ਜੁਰੇ ਸਮਾਏ ਕਾਏ ਭਿਖਿਆ ਮੰਗਣ ਜਾਏ ਪੌੜੀ ਹਰ ਮੰਦਰ ਸੋਈ ਆਖੇ ਜਿਤ ਵਰ ਜਾਤਾ ਮਾਣਸ ਦੇ ਗੁਰਬਚਨੀ ਪਾਇਆ ਸਭਾ ਤੁਮ ਰਾਮ ਪਛਾਤ ਬਾਹਰ ਮੂਲ ਨ ਖੋਜੀਏ ਅਘਰ ਮੈਂ ਵਿਦਾਤਾ ਮਾਨੁ ਹਰ ਮੰਦਰ ਕੀ ਸਾਰਨ ਜਾਣਨੀ

ਜੀ ਭੀੜੀ ਗਲੀ ਫਾਈ ਘੂਣ ਕੁੱਟੇ ਨਾਨਕਾੜੁਕ ਸੱਚ ਰਾਏ ਪੌੜੀ ਹਰ ਕਾ ਸਭ ਸਰੀਰ ਹੈ ਹਰ ਅਵਰਿਆ ਸਭ ਆਪੇ ਹਰ ਕੀ ਕੀਮਤ ਨਾ ਪਏ ਕਿਸ ਕਹਿ ਨਾ ਜਾਪੇ ਗੁਰੂ ਪ੍ਰਸਾਦ ਦੀ ਸਲਾਹੀਏ ਹਰ ਭਗਤੀ ਰਾਪੇ ਸਭ ਮੰਤਨ ਹਰਿਆ ਹੋਇਆ ਹੰਕਾਰ ਗਵਾਪੇ ਸਭ ਕਿਸ ਹਰ ਕਾ ਖੇਲ ਹੈ ਗੁਰਮੁਖ ਸੇ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇਵਿੰਦਰ ਰਵਾਇਆ ਪਰਸੁਰਾਮ ਰੋਵੇ ਕਰੇ ਆਇਆ ਅਜੇ ਸਰੋਵੇ ਭਿਖਿਆ ਖਾਏ ਅਸੀਂ ਦਰਗਹਿ ਮਿਲਿਆ ਸਜਾਏ ਰੋਵੇ ਰਾਮ ਨਿਕਾਲਾ ਫਿਆ ਸੀਤਾ ਲਖਮਣ ਵਿਛੜ

ਨਾਨਕ ਗਾਹ ਕਿਉ ਸਲੈ ਸਕਿਨ ਅਵਸਤ ਪਛਾਣ। ਮਹਲਾ ਦੂਜਾ ਸੋ ਕਿਉਂਦਾ ਕੀਏ ਜੇ ਹੁਕਮ ਆਉਂਦਾ ਹੋਏ, ਨਾਨਕ ਹੁਕਮ ਨਾ ਬੂਝੀਂਦਾ ਕਹੀਏ ਸੋਏ ਪੌੜੀ। ਕਾਇਆ ਅੰਦਰੇ ਗੜਕੋਟ ਹੈ ਦਾ ਸਬਦ ਸੁੰਦਰ ਦੇਸਾ, ਆਪੇ ਤਾੜੀ ਲਾਏ ਨੇ ਸਭ ਮੈਂ ਪਰਵੇਸਾ, ਆਪੇ ਸਿਠ ਸਾ ਜਿਨੇ ਆਪੇ ਗੁਪਤ ਰੱਖੇ ਸਾ, ਗੁਰਸੇ ਅਤੇ ਜਾਣਿਆ ਸੱਚ ਹੇ ਭਗਟੀਏ ਸਾ। ਸਭ ਕੀ ਸੱਚੋ ਸੱਚ ਹੈ ਗੁਰਸੋ ਜੀ ਪਾਏ ਸਲੋਕ, ਮਹੱਲਾ ਪਹਿਲਾ ਸਾਵਣ ਰਾਤ ਅਹਾੜ ਦੇ, ਕਾਮ ਕ੍ਰੋਧ ਖੇਤ ਲਾਵਤਰ ਦਰੋਗ ਵੀ ਉਬਾ ਹਾਲੀ ਰਾਖ ਹੇਤ, ਹੁਕਮ ਲਚਾਰਨ ਸਵੇਕਾਰ ਮਾਨੇ ਹੁਕਮੀ ਖੱਟੇ

ਮਨ ਮੋਹ ਗਵਾਰ ਹੈ ਦੂਜੇ ਪਾਸ ਬੋਲੇ ਦੂਜੇ ਪਾਸ ਸਦੋ ਕਣਕੀ ਰੋਲੇ ਨਾਮ ਤੇ ਆਏ ਮੱਤਾ ਕਢੋਲੇ ਅੰਤਰ ਪ੍ਰਕਾਸ਼ ਘਟਨਾ ਲੱਦਾ ਟੋਲੇ ਆਪੇ ਪਰਮ ਭੋਲਾ ਆਂਦਾ ਕਿ ਕਹਿ ਨਾ ਜਾਏ ਸਲੋਕ ਮਹਲਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਜਲ ਮਚਨ ਦੋ ਪਾਏ ਤੇ ਨਾ ਵਿਰੋਧੀ ਦੇ ਉੱਥੇ ਹਟ ਨਾ ਚੱਲੇ ਨਾ ਕੋ ਕਿਸ ਕਰਿਆ ਸੋ ਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ ਜੀਆਂ ਕਾ ਅਹਰ ਜੀ ਖਾਣਾ ਏ ਕਰੇ ਵਿੱਚ ਉਪਾਏ ਸਾਰਾ ਤਿੰਨ ਵਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਮਹੱਲਾ ਪਹਿਲਾ ਨਾਨਕ ਏ ਜੋ ਮਾਚਲੇ ਚੀ ਉਰਤਿਸ ਨਾ ਜਾ ਅਕਾਲ ਮਨੋ ਅੰਧ ਨਾ ਚੇਤੀ ਬੜਾ ਚਿੰਤਾ ਜਾਲ ਨਾਨਕ ਚਿੱਤਾ ਚੇਤਾ ਚਿੰਤਾ ਬੁੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਪੇਲੇ ਮਿਲਾਏ ਪੌੜੀ ਇਸੇ ਜਿਨ ਸੱਚੇ ਸਦਾ ਸਦਾ ਜਿਨੀ ਹਰ ਸਪੀਤਾ ਗੁਰੂ ਸੱਚਾ ਮਨ ਸਹਿਸਾ ਸਬਦਾ ਕੀਤਾ ਸਭ ਕੁਛ ਆਪਣੀ ਮਾਇਆ ਵਿਭਾਗੀ ਲਿੱਤਾ ਅੰਤਰ ਤਿਸਨਾ ਸਾ ਮਰਵ ਮਰ ਗਏ ਹਰ ਗੁਣ ਗਾਵਿਤਾ ਆਪੇ ਮੇਲ ਮਿਲਾਏ ਨੇ ਆਪੇ ਦੇ ਉਜਾਏ ਸਲੋਕ ਮਹਲਾ ਵੇਲ ਪੁੰਜਾਇਆ ਕੱਤ ਮਨਾਇਆ ਕੱਤ ਕੁਟਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੋਈ ਧਾਗਾ ਸੀ ਪੁੱਤਪਾਟੀ ਸਿਫਤੀ ਸੀ ਪੇ ਨਾਨਕ ਜੀਵਤ ਜੀਵੈ ਕੋਈ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੇ ਮਾਂ ਪੱਖ ਕ ਚੱਲੇ ਨਾ ਹੀ ਘੜੀ ਮੌਤ ਕੁਝ ਹੰਡੇ ਸੱਚ ਪੁਰਾਣਾ ਹੋਏ ਨਾ ਸੀਤਾ ਕਦੇ ਨਾ ਪਾਟੇ ਨਾਨਕ ਸਾਹਿਬ ਸੱਚ ਸੱਚਾ ਤਿੱਤਰ ਜਾਪੀ ਜਾਪੀ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਕੇ ਸਭ ਕਾ ਸਾਰੇ ਘੜ ਦਿਸ ਕੀ ਅਪਰਪਾਰ ਸਭ ਦੇ ਸਨ ਰਖਾਈ ਲਾਏ ਗੁਣ ਕੀ ਪਥਕ ਥੇਕੈ ਵਿੱਚ ਸਮਾਏ ਜਿਸਦਾ ਕੁੱਟਾ ਹੋਵੇ ਸੇਖ ਲਹੂ ਨਾਲ ਨਖੱਤਾ ਵੇਖ ਕੋਈ ਹਲਾ ਲਗੇ ਇੱਕ ਜਾਏ ਨਾਨਕ ਦਰਦੀ ਦਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਗਾ ਸਵਾਰ ਕਰੁਣਾ ਕੀਜੇ ਨਾਨਕਾ ਮਸਰ ਦਾ ਵੇਪਾਰ ਪੌੜੀ ਸੋ ਸਤ ਸੰਗਤ ਸਭ ਮਿਲੇ ਜੋ ਗੁਰਮੁਖ ਚੱਲੇ ਸੱਚ ਧਿਆਨ ਸੇ ਸੱਚੇ ਜਿਨ ਖਰਚ ਤਨ ਹਰ ਖਰਚ ਤਨ ਭਲੇ ਭੋਗ ਸੋਇ ਗੁਣ ਗਾਮ ਹੁੰਦੇ ਗੁਰਮਤਿ ਚੱਲੇ ਰਤਨ ਵਿਚਾਰ ਮਨ ਵਸਿਆ ਗੁਰੂ ਕੇ ਸ਼ਬਦ ਭੱਲੇ ਆਪੇ ਮਿਲ ਮਿਲਾਂਦਾ

ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤੁਹਾਡਾ ਜੀ ਅਰਦਾਸ ਸਮਾਰੀ ਜੀ ਰੁਕਣ ਸਤੇਰਾ ਕਹੋ ਨਾਨਕ ਸਤੇਰੀ ਉਦੇਖ ਨਾਮ ਜਾਣਾ ਮੇਰਾ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ।

Senhor e Pátio, Sete Livre e Gomes, Sente e Maria, Sete Caim, Rangue, Sai, Dessa Parte, Enviar com Deus, Senhor, Te Livre, Nos Dança, Rico, Sua Parte, Da Chumidade, Da Tempo, Tanto, Que Faz, Que Se É, Bola, De Vai, Tu. Panja, Piaré, Tchau, Sete, Piaré, Chari, Mão, Piaré, Cláudia, Tinha, Japinha, Tapinha, Jair, Nam, De Pia, Vani, Que Chequer, Dei, Que Lai, Tem, Vai, Dix, Sonho, Tanto, Que Pedra, Piaré, Se Quer, Não, Faz, Que Me, Da Tempo, Tanto, Que ਜਿਹੜਾ ਸਿੰਘਾਂ ਸਿੰਘਣੀਆਂ ਧਰਮੇ ਸਿਰ ਦਿੱਤੇ ਬੰਦ ਬੰਦ ਕਿਤਾਬ ਤੋਂ ਪੂਰੀਆਂ ਬਹਾਈਆਂ ਚੱਕਣੀਆਂ ਵਿਛੜੇ ਤਨਾਵੇ ਨਾਲ ਚਿਰਾਏ ਗਏ ਗੁਰਦੁਆਰੇ ਸੇਵਾ ਦੀ ਕੁਰਬਾਨੀ ਕਿਤਾਬਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬਤ ਗੁਰਦੁਆਰਾ ਦਾ ਧਿਆਨ ਕਰਕੇ ਖਾਲਸਾ ਦੀ ਸਾਹਿਬ ਬੋਲੋ ਜੀ ਵਾਹਿਗੁਰੂ ਇਹ ਮਾਣਿਆਂ ਦੇ ਮਾਂ ਨਿਤਾਣਿਆਂ ਦੇ ਥਾਂ ਨੇਤਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰ ਬਖਸ਼ਿਸ਼ ਕੀਤੀ ਹੈ ਜੀ ਆਪਣੇ ਗੁਰਸਿੱਖ ਪਰਿਵਾਰ ਸੱਚੇ ਪਾਤਸ਼ਾਹ ਬੇਟੀ ਦੀ ਦਾਤ ਬਖਸ਼ਿਸ਼ ਕੀਤੀ ਆਜ ਦਾ ਸ਼ੁਕਰਾਨਾ ਕਰਨ ਵਾਸਤੇ ਸੱਚੇ ਪਾਤਸ਼ਾਹ ਆਪ ਦੇ ਦਰਬਾਰ ਵਿੱਚ ਲੈ ਕਰਕੇ ਆ ਜਾਓ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰ ਬਖਸ਼ਿਸ਼ ਕਰਨੀ ਬੱਚੀ ਦੇ ਸਿਰ 'ਤੇ ਸੱਚੇ ਪਾਤਸ਼ਾਹ ਹੱਥ ਰੱਖਣਾ ਲੰਮੀ ਲੰਮੀ ਆਜ ਨੂੰ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਗੁਰਮਤ ਦੀ ਦਾਤ ਦੂਜਿਆਂ ਦੀ ਦਾਤ ਬਖਸ਼ਿਸ਼ ਕਰਨੀ ਮਾਤਾ ਦੇ ਦਰਵਾਜ਼ਿਆਂ ਕਰੀ ਜਾਣਾ ਸੱਚੇ ਪਾਤਸ਼ਾਹ ਦੇਹ ਰੋਗ ਦਾ ਤੰਦਰੁਸਤੀ ਦਾਤ ਬੱਚੀ ਨੂੰ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਪਰਿਵਾਰ

ਪਾਸਾ ਸੰਗੀ ਹਾਇਰੀ ਤਿਲ ਪ੍ਰਪੇਟਾ ਸੱਚੇ ਪਾਤਸ਼ਾਹ ਪ੍ਰਵਾਸ ਦੀਆਂ ਬਿਟਾਵਾਂ ਮੰਜ਼ੂਰ ਕਰ ਲੈਣੀ ਕਿਰਪਾ ਕਰਨਾ। ਸ੍ਰੀ ਗੁਰੂ ਨੂੰ ਪਿਆਰੇ ਮਿਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਮਰਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ।

ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਠਾਕੁਰ ਬਿਨਤੀ ਕਰਨ ਜਨ ਆਇਓ, ਸਰਬ ਸੁਖ ਆਨੰਦ ਸਹਿਜ ਰਸ ਸੁਣਤ ਤੁਹਾਰੋ ਨਾਇਓ। ਸਤਿਗੁਰ ਆਇਓ।

0: ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਾਸ ਬਸੰਬਰੇ ਕੈ ਨਾਮ ਜਪ ਤਗਤ ਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸੁਧਿਆਖਰ

0: ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਤਰੇ।
1: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਦਿਨ ਜਾਗੈ।
0: ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ।

0: ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ
1: ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰਿ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ। ਆਓ, ਆਨੰਦ ਕਾਰਜ ਦੀ ਰਸਮ ਹੁਣ ਆਰੰਭ ਹੋਣੀ ਹੈ। ਲਾਵਾਂ ਦਾ ਪਾਠ ਹੋਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਇਹ ਦੁਨੀਆ ਦਾ ਉਹ ਦਰ ਹੈ ਜਿੱਥੇ ਸਾਨੂੰ ਆਤਮਿਕ ਸ਼ਾਂਤੀ, ਮਨ ਦੀ ਖੁਰਾਕ, ਜ਼ਿੰਦਗੀ ਦੀਆਂ ਸਾਡੀਆਂ ਝੋਲੀਆਂ ਦਾਤਾਂ ਨਾਲ ਭਰਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਨੇ। ਦੁਨੀਆ ਅਤੇ ਬਾਹਰ ਤਨ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਬਹੁਤ ਕੁਝ ਮਿਲਦਾ ਹੈ, ਪਰ ਇੱਕੋ ਇੱਕ ਦਰ ਮਹਾਨ ਦਰ ਹੈ ਜਿੱਥੇ ਕਰਮ ਬਦਲਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੀ ਲਾਮ ਵਿੱਚ ਸਮਝਾਇਆ, ਕਹਿਣ ਲੱਗੇ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀ, ਕਰਮ ਪ੍ਰਵਿਰਤ ਹੁੰਦੇ ਨੇ, ਤਬਦੀਲ ਹੁੰਦੇ ਨੇ, ਬਦਲਦੇ ਨੇ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਪੁੰਨਾਂ ਅਤੇ ਪਾਪਾਂ ਦੀ ਗੱਲ ਹੈ, ਪਰ ਇੱਥੇ ਕਰਮ ਤਬਦੀਲ ਹੁੰਦੇ ਨੇ, ਬਦਲਦੇ ਨੇ। ਦੂਸਰੀ ਲਾਭ ਵਿੱਚ ਸਮਝਾਇਆ, ਪਾਤਸ਼ਾਹ ਜੀ ਕਹਿਣ ਲੱਗੇ, ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ। ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ। ਬਲਰਾਮ ਜੀਓ, ਤੂੰ ਨਿਰਭਉ ਨਾਲ ਜੁੜੀ, ਸਾਰੀ ਸ੍ਰਿਸ਼ਟੀ ਉਹਦੇ ਭੈ ਵਿੱਚ ਹੈ। ਆਪਣੇ ਜੀਵਨ ਸਾਥੀ ਨਾਲ ਗੱਲ ਸਾਂਝੀ ਕਰੀ ਅਤੇ ਡਰ ਦੂਰ ਖਤਮ ਕਰਕੇ ਨਿਰਭਉ ਅਕਾਲ ਪੁਰਖ ਪਰਮਾਤਮਾ ਨਾਲ ਚਿੱਤ ਜੋੜੀ। ਤੀਸਰੀ ਲਾਮ ਵਿੱਚ ਚਾਓ, ਚੌਥੀ ਲਾਮ ਵਿੱਚ ਸਹਿਜ ਦੀ ਗੱਲ ਕੀਤੀ ਹੈ। ਸੋ ਸਮਾਂ ਸੀਮਤ ਹੈ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਆਓ। ਇੱਕ ਦੋ ਬੇਨਤੀਆਂ ਨੇ, ਛੋਟੇ ਬੱਚੇ ਨਾਲ ਨੇ ਪਰਿਵਾਰਾਂ ਦੇ, ਉਹਨਾਂ ਨੂੰ ਪਕੜ ਕੇ ਰੱਖਿਓ ਕੋਲ। ਜਿਨ੍ਹਾਂ ਕੋਲ ਫੋਨ ਨੇ ਉਹ ਸਾਇਲੈਂਟ ਮੋਡ 'ਤੇ ਲਾ ਲਓ। ਦੂਸਰੀ ਬੇਨਤੀ ਹੈ, ਸੁਭਾਗ ਜੋੜੀ ਗੁਰੂ ਹਜ਼ੂਰੀ ਅੰਦਰ ਨੇ, ਹੁਣ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੁਭਾਗ ਜੋੜੀ ਨੇ ਜਿਹੜੀ ਹੈ ਉਹ ਪਰਿਕਰਮਾ ਕਰਨੀ ਹੈ। ਜਦੋਂ ਪਹਿਲੀ ਲਾਮ ਦਾ ਪਾਠ ਭਾਈ ਸਾਹਿਬ ਕਰਨਗੇ, ਉਸੇ ਲਾਮ ਦਾ ਅਸੀਂ ਕੀਰਤਨ ਕਰਾਂਗੇ। ਜਦੋਂ ਕੀਰਤਨ ਆਰੰਭ ਹੋਵੇਗਾ, ਆਪ ਜੀ ਨੇ ਸਤਿਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਕੇ ਉੱਠਣਾ। ਸੰਜਮ ਸਹਿਜ ਹੌਸਲੇ ਨਾਲ, ਸਿਆਣੇ ਪੜ੍ਹੇ ਲਿਖੇ ਸੂਝਵਾਨ ਹੋ, ਕਿਸੇ ਤਰ੍ਹਾਂ ਦੀ ਕੋਈ ਕਾਹਲੀ ਨਹੀਂ ਕਰਨੀ, ਨਮਸਕਾਰ ਕਰਕੇ ਉੱਠਣਾ। ਸਤਿਗੁਰੂ ਪਾਤਸ਼ਾਹ ਜੀ ਨੂੰ ਸੱਜੇ ਹੱਥ ਸਨਮੁਖ ਰੱਖ ਕੇ ਪਰਲੇ ਪਾਸੇ ਦੀ ਪਰਿਕਰਮਾ ਸ਼ੁਰੂ ਕਰਕੇ ਆਪਣੀ ਜਗ੍ਹਾ 'ਤੇ ਹੌਲੀ ਹੌਲੀ ਆ ਕੇ ਨਮਸਕਾਰ ਕਰਕੇ ਫਿਰ ਬੈਠ ਜਾਣਾ। ਜੇ ਤਾਂ ਆਪ ਜੀ ਨੇ ਲਾਵਾਂ ਖੜ੍ਹੇ ਹੋ ਕੇ ਸਰਵਣ ਕਰਨੀ ਹੈ, ਅਤੇ ਜਦੋਂ ਭਾਈ ਸਾਹਿਬ ਲਾਵਾਂ ਦਾ ਪਾਠ ਕਰਨਗੇ ਉਦੋਂ ਖੜ੍ਹੇ ਹੋ ਜਾਣਾ। ਜੇ ਤੁਸੀਂ ਬੈਠ ਕੇ ਚਾਰੇ ਲਾਵਾਂ ਦਾ ਪਾਠ ਸਰਵਣ ਕਰਨਾ, ਫਿਰ ਇਸੇ ਤਰ੍ਹਾਂ ਆਪਣੀ ਜਗ੍ਹਾ 'ਤੇ ਆ ਕੇ ਬੈਠ ਜਾਣਾ, ਨਮਸਕਾਰ ਕਰਕੇ ਉੱਠਣਾ, ਨਮਸਕਾਰ ਕਰਕੇ ਬੈਠ ਜਾਣਾ। ਪਹਿਲੇ ਭਾਈ ਸਾਹਿਬ ਪਾਠ ਕਰਨਗੇ, ਫਿਰ ਉਸੇ ਲਾਮ ਦਾ ਅਸੀਂ ਕੀਰਤਨ ਕਰਾਂਗੇ। ਜਦੋਂ ਕੀਰਤਨ ਹੋਵੇਗਾ ਉਦੋਂ ਪਰਿਕਰਮਾ ਕਰਨੀਆਂ ਨੇ। ਦੂਸਰੀ ਬੇਨਤੀ ਹੈ, ਅਸੀਂ ਸਾਰੇ ਬੈਠੇ ਹਾਂ, ਕਿਸੇ ਤਰ੍ਹਾਂ ਦੇ ਸੁਭਾਗ ਜੋੜੀ ਨੂੰ ਡਿਸਟਰਬ ਨਹੀਂ ਕਰਨਾ। ਕਈ ਵਾਰ ਇਹ ਹੁੰਦਾ ਜਦੋਂ ਚੌਥੀ ਲਾਮ 'ਤੇ ਉਦੋਂ ਸੁਭਾਗ ਜੋੜੀ ਹਜੇ ਆਪਣੀ ਜਗ੍ਹਾ 'ਤੇ ਪਹੁੰਚਦੇ ਨਹੀਂ, ਅਤੇ ਪਿੱਛੇ ਜੇ ਇਹ ਹੋਇਆ ਸੀ ਵੀ ਪਰਿਵਾਰ ਵਿੱਚੋਂ ਉੱਠ ਕੇ ਦੋ ਚਾਰ ਬੀਬੀਆਂ ਉਹਨਾਂ ਨੂੰ ਵਧਾਈਆਂ ਦੇਣ ਲੱਗ ਗਏ, ਇਹਨਾਂ ਨੇ ਸਾਡੇ ਵਿੱਚ ਰਹਿਣਾ। ਜ਼ਰੂਰ ਅੱਜ ਵਧਾਈਆਂ ਦਾ ਸਮਾਂ ਹੈ, ਅਸੀਂ ਜ਼ਰੂਰ ਦੇਵਾਂਗੇ, ਸਾਰੇ ਦੇਵਾਂਗੇ, ਪਰ ਸਮਾਪਤੀ ਤੋਂ ਬਾਅਦ ਇੱਕ ਦੂਜੇ ਨੂੰ ਸਾਰਿਆਂ ਨੂੰ ਵਧਾਈਆਂ ਦੇਵਾਂਗੇ, ਪਹਿਲੇ ਨਹੀਂ। ਕਿਸੇ ਤਰ੍ਹਾਂ ਦੀ ਕੋਈ ਇਹਨਾਂ ਦੇ ਕੋਲ ਆਉਣਾ ਨਹੀਂ, ਬੈਠਣਾ ਨਹੀਂ, ਇਹ ਬੜੇ ਸੂਝਵਾਨ ਸਿਆਣੇ ਨੇ, ਸਾਰੀ ਤਿਆਰੀ ਹੈ, ਆਰਾਮਦਾਰੀ ਨਾਲ ਬੈਠਣ, ਆਰਾਮ ਦੇ ਨਾਲ ਪਰਿਕਰਮਾ ਜਿਹੜੀਆਂ ਇਹਨਾਂ ਨੇ ਕਰ ਲੈਣੀਆਂ ਨੇ। ਸੋ ਇਹਨਾਂ ਬੇਨਤੀਆਂ ਨੂੰ ਖਿਆਲ ਵਿੱਚ ਰੱਖਣਾ। ਹੁਣ ਪਹਿਲਾਂ ਪੱਲੇ ਦਾ ਸ਼ਬਦ ਪੜਿਆ ਜਾਏਗਾ, ਉਸ ਤੋਂ ਬਾਅਦ ਫਿਰ ਲਾਵਾਂ ਸ਼ੁਰੂ ਕਰਾਂਗੇ, ਲਾਵਾਂ ਦਾ ਪਾਠ ਹੋਵੇਗਾ। ਹੁਣ ਪੱਲੇ ਦਾ ਸ਼ਬਦ ਪੜਿਆ ਜਾਏਗਾ। ਸਾਡੇ ਅਤੀ ਸਤਿਕਾਰਯੋਗ ਜਿਹੜੇ ਨੇ ਸਰਦਾਰ ਜਸਦੀਪ ਸਿੰਘ, ਅਤੇ ਇਹਨਾਂ ਦਾ ਪੱਲਾ ਜਿਹੜਾ ਉਹ ਲੜਕੀ ਦੇ ਪਿਤਾ ਸਰਦਾਰ ਰਾਜ ਚੋਪੜਾ ਜੀ ਆਪਣੀ ਬੱਚੀ ਰਵੀਨਾ ਕੌਰ ਨੂੰ ਪਕੜਾ ਦੇਣ। ਬੇਨਤੀ ਹੈ ਜੀ, ਪੱਲੇ ਦਾ ਸ਼ਬਦ ਪੜਿਆ ਜਾਏਗਾ, ਉਸ ਤੋਂ ਬਾਅਦ ਲਾਵਾਂ ਦਾ ਪਾਠ ਹੋਵੇਗਾ। ਆਓ, ਬੜੇ ਪਿਆਰ ਨਾਲ ਪੱਲੇ ਦਾ ਸ਼ਬਦ, ਉਸ ਤੋਂ ਬਾਅਦ ਲਾਵਾਂ ਦਾ ਪਾਠ ਸਰਵਣ ਕਰੀਏ ਜੀ।

0: ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ।
1: ਨਾਨਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ।
0: ਛਾਇਆ ਸੋ ਸੰਗਾਵੇ ਉਹ ਮਨ ਪਛਤਾਵੇ।

ਮਿਥਿਆ ਰਾਜੋਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ।

ਸਰਵਣ ਪਰ ਨਿੰਦਾ ਸੁਣੈ ਮਿਥਿਆਸਤ ਪਰ ਦਰਬ ਕੋ ਹਿਰੈ ਮਿਥਿਆ ਚਰਨ ਪਰ ਬੇਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ

0: ਦ੍ਰੋਪਦੀ
1: ਜਿਹ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਆ ਧਿਆਵਣ ਜੋਗ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਆਠ ਪੈਰ ਧਾਕਾ ਜਸ ਗਾਵੀਜੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਜੇ ਪ੍ਰਸਾਦ ਰੂਪ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੇ ਪ੍ਰਸਾਦ ਤੇਰੇ ਸਗਲ ਸ਼ਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਪਾਏ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਸਵਸਥ ਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜਿਨ ਤੇਰੀ ਮਨ ਬਣਤ ਬਣਾਈ ਊਠਤ ਬੈਠ ਸਤ ਸਹਿ ਧਿਆਈ ਜੇ ਪ੍ਰਸਾਦ ਕਰੇ

0: ਸਿਮਰ ਸਦਾ ਨਿਰਾਲ।
1: ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ,

ਸਾਧਕ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ, ਸਾਧਕ ਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧਕ ਸੰਗ ਨ ਕਤੂ ਤਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਸੰਗ ਦੁਸ਼ਮਨ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧਕ ਸੰਗ ਨਾਹੀ ਕੋ ਮੰਦ।

ਸਾਧ ਸੰਗ ਬਸਤੇ ਗੋਚਰ ਲਹਿ ਸਾਧ ਕੇ ਸੰਗ ਜਰ ਸਹਿ ਸਾਧਕ ਸੰਗ ਦੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਕਲੂਖਤ ਹਰੈ ਸਾਧਕ ਸੰਗ ਨਰਕ ਪਰ ਹਰੈ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ

ਸਾਧਕ ਸੰਗ ਲੱਗੇ ਪ੍ਰਭ ਮਿੱਠਾ, ਸਾਧੂ ਕੈ ਸੰਕਟ ਕਰ ਡਿੱਠਾ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ

ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ,
1: ਜੀਉ ਪਿੰਡ ਸਭ ਤੇਰੀ ਰਾਸ ਤੁਮ।
2: ਤੁਮਰੀ ਗਤ ਮਿਤ ਤੁਮਹੀ ਨਾਨਕ, ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਿੰਨੇ ਤਾਪ ਨਿਵਾਰਨ ਹਾਰਾ, ਦੁਖੰਤਾ ਸੁਖਰਾਸ, ਤਾਕੋ ਵਿਗਨਾ ਕੂੜ ਆਗੇ, ਜਾਕੀ ਪ੍ਰਭ ਆਗੇ। ਅਰਦਾਸ ਅਰਦਾਸ ਇੱਕੋ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਰ, ਸ੍ਰੀ ਭਗਵਤੀ ਪਾਤਸ਼ਾਹ ਸਿਮਰਥਮ ਗੌਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਏ ਸਾਰ ਦਿਨ, ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਾਏ, ਸ੍ਰੀ ਹਰਿਕ੍ਰਿਸ਼ਨ ਧਿਆਈਏ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ, ਕਰਨ ਆਉਣ ਦੇ ਆਵੇ ਤਾਏ, ਸਭ ਥਾਈਂ ਹੋਏ ਸਾਜ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸਭ ਥਾਈਂ ਸਦਸੂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਣਾ ਜੇ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵਣ ਛਕਿਆ, ਦੀਕ ਚਲਾਈ, ਤੇ ਗਵਾਹੀ ਦੇਖ ਕੇ ਅੰਡਠ ਕੀਤਾ, ਤਿਨਾਂ ਪਿਆਰਿਆਂ ਸਾਰੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਸ ਹਿੱਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ
3: ਜਾਨੇ ਮੈਂ ਕਿਸ਼ ਕਰਤਾ ਤਬਲਾ।

0: ਛੁੱਟੇ ਗੁਰਪ੍ਰਸਾਦ ਨਾਨਕ ਹੋ ਛੁੱਟੇ
1: ਸਹਿਜ ਘਟੇ ਲਾਕਾ ਉੱਠਦਾ ਆਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
0: ਭੋਗ ਮਿਖਿਆ ਕੇ ਕਰੇ ਨੈ ਤ੍ਰਿਪਤਾਵੇ ਖਪ ਖਪ ਮਰੇ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ
0: ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਣੇ ਆਪੇ ਆਪ

0: ਜਲ ਬਿਹੁਣ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜਿਉ ਭਾਵ ਕਿੰਦਰ ਨਹੀਂ ਤਰਾਪੈ।
0: ਦੁਖੀ ਛੁਟੇ ਅਕੇਲਾ, ਜੋ ਬਾੜ ਦਿਲ ਖੇਤ ਮਾਹੀ ਦੁਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮੇ ਤੇ ਆ ਕਹਿਤ।
0: ਨਿੰਦਰ ਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕਾ ਦੁਖੀ ਕਉ ਦਰਗਾਹ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਰੀਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ।
1: ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਜੈਸਾ ਭਾਵ ਤੈਸਾ ਕੋਈ ਹੋਏ, ਕਿਰਤਨ ਕੋਏ ਨਾਨਕ ਜਾਣੈ ਸੱਚਾ ਸੋਏ।
0: ਜਿਸਕੇ ਹਾਰ ਸਦਾ ਸਦਾ ਤਿਸਕੋ ਨਮਸਕਾਰ।
1: ਰੱਬ ਕੀ ਉਸਤਤ ਕਰੋ ਦਿਨ।

0: ਜਿਸਕਾ ਨਾਮ ਰਖ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਗੜ ਨਾ ਲਾਗੈ ਕੋਏ।
0: ਮਨ ਮੈਂ ਕਰਨੇ ਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਮੜ ਭਾਗੀ ਤੇ ਜਨ ਜਗ ਮਾਏ, ਸਦਾ ਸਦਾ ਹਰ ਕੇ ਗੁਣ ਗਾਹੇ।
0: ਵਿਚਾਰ ਸੇ ਤਨ ਵੰਤ ਗਨੀ ਸੰਸਾਰ,
1: ਮਨ ਤਨ ਮੁਖ ਬੋਲੋ ਹਰ ਮੁਖੀ, ਸਦਾ ਸਦਾ

0: ਤਿਸਕੀ ਜਾਨੋ ਤਿਸਨਾ ਬੁਝੈ।
1: ਸਤਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਅਰਜਨ ਰਹਿਤ।
0: ਕੀਰਤਨ ਕੇਵਲ ਵਖਿਆਨ, ਗ੍ਰਸਤ ਮੈਂ ਸੋਈ ਨਿਰਵਾਣ।
1: ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਆ ਜਮ ਕੀ ਫਾਸਾ।
0: ਜਿਸ ਮਨ ਭੁੱਖ, ਨਾਨਕ ਤਿਸੇ ਨ ਲਾਗੇ ਦੁੱਖ।
1: ਜਿਸ ਕੋ ਹਰ ਪ੍ਰਮਨ ਚਿਤ ਆਵੈ, ਸੋ ਸੰਤ ਸੋਹਿਲਾ ਨਹੀਂ ਡੁਲਾਵੈ।
0: ਆਪਣਾ ਕਿਰਪਾ

0: ਜਨ ਸਦਾ ਰੋਗ।
1: ਜੋ ਮੰਦਰ ਕੋ ਥਾਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ

ਦੂ ਸੁਖ ਪ੍ਰਭ ਦੇ ਮਨਹਾਰ ਅਵਰ ਤਿਆਗ ਤੂੰ ਤਸੈ ਚਤਾਰ ਕਵਣ ਬਸਤਾ ਤੇਰੇ ਸੰਗ।

0: ਨਾਹੀ ਕੁਛ ਹੋਏ, ਸਰਬ ਨਿਰੰਤਰ ਏਕੋ ਸੋਏ।
1: ਆਪੇ ਬਿਨਾ ਆਪੇ ਦਾਨਾ, ਗੈਰ ਗੰਭੀਰ ਗਹੀਰ ਸੁਜਾਨਾ।
0: ਪਰਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ਾਂਦ।
1: ਸਾ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਹੈ ਨਰਾਉ।
0: ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ।
1: ਹਰਨ ਪਰਨ ਜਾ ਕਾ ਨੇਤਰ ਭੋਰ, ਤਿਸ ਕਾ ਮੰਤਰ ਨਾ ਜਾਣੈ ਹੋਰ।
0: ਰੂਪ ਮੰਗਲ ਸਦ ਜਾਕੇ, ਸਰਬ ਥੋਕ ਸੁਣੀਐ ਕਰ ਤਾਕੇ।
1: ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਜਾ ਕੀ ਲੀਲਾ ਕੀਮਤ ਨਾ ਹੈ, ਸਗਲ ਦੇਵ ਹਰ ਅਵਗਾਹੇ।
0: ਜਨਮ ਕਿਆ ਜਾਣੇ ਭੂਤ, ਸਗਲ ਪਰੋਈ ਆਪਣੇ ਸੂਤ।
1: ਸਮਤ ਗਿਆਨ ਧਿਆਨ ਜੰਦੇ, ਜੰਦਾਸ ਨਾਮ ਧਿਆ ਵੈਸੇ।
0: ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੇ ਜਾਏ।
1: ਪੂਜਨੀ ਤਸਕੈ ਸਥਾਨ ਜੈਸਾ।

0: ਜਲਤ ਕਰੇ ਖਿਨਮਾਹੇ ਪੂਰਿਓ ਪੂਰਨ ਸਭ ਠਾਏ
1: ਨਾਨਾ ਵਿਧ ਕਰਵਣਤ ਬਣਾਈ ਆਪਣੀ ਕੀਮਤ ਆਪੇ ਪਾਈ
0: ਕਰ ਤਿਸਕੇ ਸਭ ਤਿਸਕੇ ਨਾਓ ਜਬ ਜਬ ਜੀਵੇ ਨਾਨਕ ਹਰਿ ਨਾਉ
1: ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ
0: ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ
1: ਨਾਮ ਕੇ ਤਾਰੇ ਅਗਾਸ ਬਦਾਲ ਨਾਮ ਕੇ ਤਾਰੇ ਸਗਲੇ ਆਕਾਰ
0: ਨਾਮ ਕੇ ਤਾਰੇ ਪੁਰੀਆ ਸਭ ਪਵਨ ਨਾਮ ਕੇ ਸਮੁਦਰੇ ਸੁਨ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਦੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮੈ ਸਮਾਣੀ
0: ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕਰਦੈ ਪ੍ਰਵੇਸ਼
0: ਨਿਤ ਬੁਝੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ
0: ਇਸ ਕੀ ਸਿਸਤੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ।

0: ਸਤ ਸਤਿਆਵਨ ਹਾਰ,
1: ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਸਰਤਾ, ਸੁਰਤ ਸਤ ਸਤ ਜੈ ਸੁੰਦਾ,
1: ਪੂਜਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ,
1: ਜਾ ਕਰਦੇ ਵਿਸ਼ਵਾਸ ਪ੍ਰਭ ਆਇਆ, ਤਦ ਗਿਆਨ ਤਿਸ ਮਨ ਪ੍ਰਗਟਾਇਆ,
0: ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ,
1: ਬਸਤ ਮਾਇ ਲੈ ਬਸਤ ਗੜਾਈ, ਤਾ ਕੋ ਭਿੰਨਾ ਕਹਿਣਾ ਜਾਈ,
0: ਪੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ,
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ,
0: ਠਾਕੁਰ ਕੇ ਸੇਵਕ ਮਨ

0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਸੇਵਕ ਰਾਖੇ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚਾ ਪ੍ਰਭ ਕਾ ਸੇਵਕ ਉੱਚੇ ਉੱਚੇ
1: ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਮਾਨਸ ਯਤਨ ਕਰਤ ਬਪਾਤ ਤਿਸਕੇ ਕਰਤ ਬਿਰਥ ਹੈ ਜਾਤ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ
1: ਅੰਮ੍ਰਿਤ
0: ਨਾਮ ਰਤਨ ਜਿਨੀ ਗੁਰਮੁਖ ਪਾਇਆ ਤਿਸਕੇ

ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਾਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਆਪਸ ਕੋ ਕਰ ਕਸ਼ਨਾ ਜਨਾਵੈ ਰਰ ਨਾਮ ਹਿਰਦੇ ਸਤਿਆਵੈ ਸੇਵਾ ਕਰ ਤੋਹੇ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਵੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ।

ਕਰਨਕਾ ਨੂੰ ਸੋ ਪ੍ਰਭ ਸਮਰੱਥ ਦਿੜ ਕਰ ਗਹੋ ਨਾਮ ਅਰ ਵੱਥ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਸਭ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਔਖਦ ਲਾਏ ਮਨ ਪ੍ਰਬੋਧੋ ਹਰ ਕੈ ਨਾਏ ਦੇ ਦਸਤਾਵਤ ਆਵੈ ਠਾਏ।

0: ਡੰਪ ਝੂਠ ਪਾਸਾਰੀ
1: ਜਿੰਦੀ ਏ ਤਸਬੂ ਜੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਮਾਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ
1: ਹਰ ਕੀ ਪਾਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ
1: ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਗਤ ਪਾਵੋ
0: ਸਤ ਹਰ ਕੋ ਨਾਉ ਸਹਿ ਸਵਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੀ ਉਤਰ ਸਮੈਲ ਬਿੰਸ ਜਾਏ ਹੋ ਮੈਂ ਬਿਖ ਫੈਲ ਸਾਧ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੈ ਮਸਤਕ ਲੇਖ

0: ਜਿਸਕਾ ਸਤਿ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਬਿਸਰੇ ਜੇ ਕਾਲ ਨਾ ਪਾਨੇ ਸੋ ਕਿਉਂ ਬਿਸਰੇ ਜੇ ਕੀਆ ਜਾਣੇ
0: ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਬਿਸਰੇ ਜੇ ਅਗਰ ਮੈਂ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉਂ ਬਿਸਰੇ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗੰਡ
1: ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਖ ਪਾਵੋ ਆਪ ਜਪੋ ਅਬਰਾ ਨਾਮ ਜਪਾਵੋ
0: ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸ਼ੀ ਸ਼ਾਰ
1: ਸੁਖ ਨਿਤ ਨਾਮ ਬੂਝਤ ਜਾਤ ਪਾਏ ਵਿਸਰਾਮ
0: ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ
1: ਪ੍ਰੇਮ ਰਖਾਓ ਮਨ ਤਨ ਅੰਤਰ ਏਹੀ ਸੁਭਾਓ
0: ਨਿਤਰੋ ਪੇਕ ਦਰਸੁਕ ਹੋਏ ਮਨ ਬਿਕਸੈ ਸਾਧ ਚਰਨ ਧੋਏ ਇਕ ਬਸ ਦੀਜੈ ਕਰਮ ਆਇਆ ਗੁਰ ਪ੍ਰਸਾਦ ਨਾਮ ਜਪ ਲੈ
1: ਆਭ
0: ਬਖਸ਼ੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ
1: ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜਪੇ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨ ਹੀਤ
0: ਹਮ ਨਿਰਗੁਣ ਯਾਰ ਨੀਚ ਜਾਣ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਮੋਖ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
0: ਰਾਜ ਭੋਗ ਵਡਿਆਈ ਹਰ ਕੇ ਨਾਮ ਕੀ

ਆਪਣੀ ਜੋਤ ਧਰੈ ਤਬ ਕੌਣ ਡਰ ਕੌਣ ਕਤ ਡਰੈ ਅਵਿਨਾਸ਼ੀ ਸੁਖ ਆਪਣੇ ਆਸਣ ਦੇ ਜਨਮ ਮਰਨ ਕਉ ਕਾ ਬਿਨਾਸਨ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ ਆਪਣੇ ਆਪ ਆਪੀ ਚਰਜਾ ਨਾਨਕ ਆਪਣ ਰੂਪ ਆਪੀ ਉਪਰ ਜਾ ਨਿਰੰਜਨ ਨਿਰੰਕਾਰ ਨਿਰਵਾਣ ਤੇ ਕੌਣ ਕੁਮਾਨ ਕੌਣ ਅਭਿਮਾਨ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂ ਕਵਣ ਤ੍ਰਿਪਤਾਵੈ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਬਾਪ ਮਿੱਤਰ ਸੁਤ ਭਾਈ ਜਬ ਆਪਣੇ ਆਪ ਆਪੁਰ ਧਾਰੈ ਤੋ ਸਗਨੇ ਅਪਸਗਨ ਕਹਾ ਵਿਚਾਰੈ ਆਪ ਨੇਰਾ ਤੇ ਕੌਣ ਠਾਕੁਰ ਕੌਣ ਕਹੀਏ ਚੇਰਾ।

ਸੁਣ ਉਪਦੇ ਸਿਰ ਦੇ ਬਸਾਵੋ ਮਨ ਇੱਛਾ ਨਾਨਕ ਫਲ ਪਾਵੋ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ।

0: ਜਪੇ ਸਗਲ ਭਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ।
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵੇ ਸੁਖ।
0: ਜੈ ਮਿਟੇ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਨ ਹਾਰ।
1: ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ। ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਭੇਖ ਤੁਦਰ ਸ੍ਰਿਸ਼ਟ। ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ।

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵੱਡੇ ਭਾਗਾਂ ਵਾਲੇ ਹੋ ਸਮੁੱਚਾ ਜੌਲ ਪਰਿਵਾਰ ਰਲ ਕੇ ਨਵ ਜਨਮ ਬੱਚੀ ਅਜੂਨੀ ਕੌਰ ਮਾਲਕ ਵਾਹਿਗੁਰੂ ਪਰਮੇਸ਼ੁਰ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਸਤਿਗੁਰੂ ਪਾਤਸ਼ਾਹ ਚਰਨ ਪਰਸੇ ਨੇ ਪਾਵਨ ਬਾਣੀ ਬੜੇ ਪਿਆਰ ਨਾਲ ਰਲ ਮਿਲ ਕੇ ਸਰਵਣ ਕੀਤੀ ਹੈ। ਸੁਖਮਨੀ ਸਾਹਿਬ ਦਾ ਪਾਠ ਉਪਰੰਤ ਸ਼ਬਦ ਸਰਵਣ ਕਰ ਰਹੇ ਸੀ। ਮੈਂ ਨਾ ਹੀ ਪ੍ਰਭ ਸਭ ਕਿਛੁ ਤੇਰਾ, ਈਗੇ ਨਿਰਗੁਣ ਉੱਗੇ ਸਰਗੁਣ, ਕੇਲ ਕਰਤ ਵਿੱਚ ਸਵਾਮੀ ਮੇਰਾ। ਉਸ ਤੋਂ ਬਾਅਦ ਸੱਚੇ ਸਾਹਿਬਾ ਕਿਆ ਨਾ ਹੀ ਕਰ ਤੇਰਾ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਦੋ ਮਨੁੱਖਾਂ ਦੀ ਗੱਲ ਗੁਰਬਾਣੀ ਅੰਦਰ ਕੀਤੀ ਹੈ, ਇੱਕ ਮਨਮੁੱਖ ਅਤੇ ਇੱਕ ਗੁਰਮੁਖ। ਦੋਨਾਂ ਦਾ ਸੁਭਾਅ ਵੱਖਰਾ ਵੱਖਰਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਮਨਮੁੱਖ ਬੰਦਾ ਉਹ, ਸੌਖੇ ਸ਼ਬਦਾਂ ਵਿੱਚ ਸਮਝ ਲਈਏ, ਜਿਹੜਾ ਮਨ ਦੇ ਪਿੱਛੇ ਤੁਰਦਾ, ਮਨ ਜੋ ਕਹਿੰਦਾ ਉਹ ਕਰਦਾ, ਮਨ ਮਾਨੀਆਂ ਕਰਦਾ। ਸਤਿਗੁਰੂ ਪਾਤਸ਼ਾਹ ਜੀ ਨੇ ਮਨਮੁੱਖ ਬੰਦੇ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਦੇਂਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ। ਉਹ ਮਨਮੁੱਖ ਬੰਦਾ, ਮਨਮੁੱਖ ਇਹੋ ਜਿਹਾ ਡੈਫੀਨੇਸ਼ਨ ਉਦਾਹਰਣ। ਦੇਂਦੇ ਥਾਵੋਂ ਦਿੱਤਾ ਚੰਗਾ, ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਹੈ। ਉਹਨੇ ਦਾਤਾਂ ਪ੍ਰਾਪਤ ਕਰ ਲਈਆਂ, ਪਰ ਦੇਣ ਵਾਲੇ ਦਾਤਾਰ ਨੂੰ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾਰ ਪਰਮਾਤਮਾ ਵਿਸਾਰ ਦਿੱਤਾ, ਭੁਲਾ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਉਹ ਤੇ ਇਹ ਕਹਿੰਦਾ ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਾਵਾਰ, ਕਰਨ ਵਾਲਾ ਵਿਸਰਿਆ ਦੂਜੇ ਭਾਈ ਪਿਆਰ। ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਭਲਿਆ ਅਕਿਰਤਕਾ ਨਾ ਬਣ, ਨਿਰਗੁਣਿਆਰਾ ਨਾ ਬਣ। ਕਿਸੇ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਸਮਝ ਲੈ, ਕਿਹੜੇ ਕਿਹੜੇ ਪਰਉਪਕਾਰ ਹੁਣੇ ਸੁਖਮਨੀ ਸਾਹਿਬ ਦੇ ਪਾਠ ਅੰਦਰ ਸਰਵਣ ਕੀਤੇ ਨੇ, ਚੌਥੇ ਅਤੇ ਪੰਜਵੇਂ ਸਲੋਕ ਦੁਆਰਾ ਸਮਝ ਲਈਏ। ਅਸ਼ਟਪਦੀ ਉਹਦੀ ਵਿਆਖਿਆ ਕਰਦੀ ਹੈ। ਸਲੋਕ ਵਿੱਚ ਕਿਹਾ, ਕਹਿਣ ਲੱਗੇ ਸਲੋਕ ਨਿਰਗੁਣਿਆਰ ਇਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭ ਹੀ ਨਾਲ। ਜੇ ਤੂੰ ਚੇਤੇ ਰੱਖੇ ਤੇਰੇ ਵੀ ਨਾਲ ਨਿਭੇਗਾ। ਆਰੰਭ ਵਿੱਚ ਕਿਹਾ, ਕਹਿਣ ਲੱਗੇ ਉਹਦੇ ਪਰਉਪਕਾਰ ਕਿਹੜੇ ਨੇ, ਰਮਈਆ ਕੀ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੂੰ ਕੀ ਸੀ, ਤੈਨੂੰ ਕੀ ਬਣਾ ਦਿੱਤਾ, ਉਹਦੀ ਰਹਿਮਤ। ਰਮੇ ਹੋਏ ਰਾਮ ਨੂੰ ਚੇਤੇ ਕਰ, ਯਾਦ ਕਰ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ। ਕਈਆਂ ਨੂੰ ਆਪਣੀ ਮੌਜ ਵਿੱਚ ਉਹਨੇ ਨਹੀਂ ਸਾਜਿਆ ਸਵਾਰਿਆ ਸ਼ਿੰਗਾਰਿਆ। ਜੇ ਤੈਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ, ਤੈਨੂੰ ਚੇਤੇ ਕਰ, ਯਾਦ ਕਰ, ਜਿਨ ਤੋਂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੇ ਉਬਾਰਿਆ। ਬਾਰ ਵਸਤਾ ਤੁਜੈ ਪਿਆਰਾ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆਉ ਉੱਪਰ ਸਾਖ ਸੈਨ, ਮੁੱਖ ਪਿਆਉ ਬੈਠਕੋ ਦਿਨ। ਇਹ ਨਿਰਗੁਣ ਫਿਰ ਵੀ ਉਹਦੇ ਗੁਣ, ਇਹ ਨਿਰਗੁਣਿਆਰਾ ਨਹੀਂ ਸਮਝਦਾ, ਨਹੀਂ ਜਾਣਦਾ। ਪਰ ਗੁਰੂ ਨਾਨਕ ਪਾਤਸ਼ਾਹ ਜੀ ਸਾਡੀ ਵੀ ਅਰਦਾਸ ਬੇਨਤੀ ਕਰਦੇ ਨੇ ਸਾਨੂੰ ਨਾਲ ਲੈ ਕੇ, ਕਹਿਣ ਲੱਗੇ ਅਸੀਂ ਅਲਪੱਗ ਭੁੱਲਣਹਾਰ ਜੀਵ ਹਾਂ, ਪਾਤਸ਼ਾਹ ਜੀ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਾਉ ਨਾਨਕ ਸੀਜੈ। ਫਿਰ ਅਗਲੇ ਸਲੋਕ ਅੰਦਰ ਸਮਝਾਇਆ, ਕਹਿਣ ਲੱਗੀ ਦੇਨ ਹਾਰ ਪ੍ਰਭ ਛੋੜ ਕੇ, ਲਾਗੈ ਆਣ ਸੁਆਏ, ਨਾਨਕ ਕਉਨ ਸੀਜੈ ਬਿਨ ਨਾਵੈ ਪਤ ਜਾਏ। ਦਸ ਵਸਤੂ ਲੈ ਪਾਤਸ਼ਾਹ ਪਾਵਾ, ਇੱਕ ਵਸਤ ਕਾਰਨ ਖੁੱਟ। ਦਸ ਵਸਤੂਆਂ ਕਿਹੜੀਆਂ ਨੇ, ਇਹ ਸੁੰਦਰ ਸਰੀਰ। ਵੱਡੇ ਵੱਡੇ ਹੋਸਪਿਟਲ ਨੇ, ਗਾਇਨੀ ਸਪੈਸ਼ਲਿਸਟ ਡਾਕਟਰ ਨੇ, ਕਈ ਵਾਰ ਉਹਨਾਂ ਦੇ ਘਰ ਨਹੀਂ ਵੀ ਔਲਾਦ ਹੁੰਦੀ, ਤਰਸਦੇ ਨੇ। ਅਤੇ ਜਿਹਨਾਂ ਨੂੰ ਸੌਖਿਆ ਮਿਲ ਜਾਂਦੀ ਹੈ, ਪਾਤਸ਼ਾਹ ਜੀ ਕਹਿਣ ਲੱਗੇ ਦਸ ਵਸਤੂ ਲੈ ਪਾਤਸ਼ਾਹ ਪਾਵਾ, ਇੱਕ ਵਸਤ ਕਾਰਨ ਬਖੋਟ ਗਵਾਵਾ, ਇੱਕ ਪੀਣਾ ਦੇ ਦਸ ਪੀਹਰ ਲੈ ਤਾਓ ਮੂੜਾ ਕੌਕਾਂ ਕਰੇ। ਬੱਚੇ ਵਾਲੀਆਂ ਆਦਤਾਂ, ਕੋਈ ਚੀਜ਼ ਨਾ ਵੀ ਮਿਲੇ ਅਰਦਾਸ ਬੇਨਤੀ ਕਰਦਾ ਰੁੱਸ ਜਾਂਦਾ, ਮੇਰੀ ਪੂਰੀ ਨਹੀਂ ਹੋਈ। ਉਹ ਤਾਂ ਪਾਤਸ਼ਾਹ ਜੀ ਜਾਣਦੇ ਨੇ ਚੰਗਾ ਕਿ ਮਾੜਾ। ਅਸੀਂ ਸਮਝਦੇ ਹਾਂ ਚੰਗਾ, ਪਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਪਤਾ ਹੁੰਦਾ। ਬੱਚਾ ਤਿਆਗ ਵਿੱਚ ਹੱਥ ਪਾਉਂਦਾ, ਮਾਂ ਝਿੜਕਦੀ ਹੈ, ਮਾਂ ਨੂੰ ਪਤਾ ਹੱਥ ਜਲ ਜਾਏਗਾ, ਪਿਆਰ ਕਰਦੀ ਹੈ, ਉਹਨੂੰ ਗਿਆਨ ਹੈ, ਉਹਨੂੰ ਸਮਝ ਹੈ, ਬੱਚੇ ਨੂੰ ਨਹੀਂ ਸਮਝ। ਵਿਹੜੇ ਵਿੱਚ ਕੌਡੀਆਂ ਵਾਲਾ ਮੇਲ ਦਾ ਸੱਪ ਫਿਰਦਾ, ਬੱਚਾ ਉਹਨੂੰ ਹੱਥ ਪਾਉਂਦਾ, ਮਾਂ ਫਿਰ ਚੁੱਕ ਲੈਂਦੀ, ਚੱਪੜ ਚਪੇੜ ਵੀ ਮਾਰਦੀ ਹੈ, ਗੱਲ ਨਾਲ ਲਾਉਂਦੀ ਹੈ, ਵਿਰਾਉਂਦੀ ਵੀ ਹੈ, ਪਿਆਰ ਵੀ ਕਰਦੀ ਹੈ। ਖੈਰ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮਨਮੁੱਖ ਬੰਦਾ ਇੱਦਾਂ ਦਾ ਹੈ, ਦਾਤਾਂ ਸਾਰੀਆਂ ਪ੍ਰਾਪਤ ਕਰ ਲੈਂਦਾ, ਇਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੀਆਂ ਨੇ।
ਕਹਿਣ ਲੱਗੇ ਉਹਦਾ ਕਦੀ ਸ਼ੁਕਰਾਨਾ ਧੰਨਵਾਦ ਨਹੀਂ ਕਰਦਾ। ਦੂਸਰੇ ਪਾਸੇ ਗੁਰਮੁਖ ਦੀ ਉਦਾਹਰਨ ਦਿੱਤੀ, ਕਹਿਣ ਲੱਗੇ ਉਹ ਤਾਂ ਫਿਰ ਦਾਤਾਂ ਪ੍ਰਾਪਤ ਕਰਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਧੰਨਵਾਦ ਸ਼ੁਕਰਾਨਾ ਕਰਦਾ, ਦੋਨੋਂ ਹੱਥ ਜੋੜ ਕੇ ਕਹਿੰਦਾ ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ, ਇੱਗੇ ਨਿਰਗੁਣ ਉੱਗੇ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ, ਮੇਰਾ ਤਾਂ ਕੁਝ ਵੀ ਨਹੀਂ। ਪਾਤਸ਼ਾਹ ਜੀ ਸਾਰੀ ਰਹਿਮਤ ਤੇਰੀ ਹੈ, ਤੇਰੀ ਰਹਿਮਤ ਦੁਆਰਾ ਹੀ ਸਭ ਕੁਝ ਮੈਨੂੰ ਪ੍ਰਾਪਤ ਹੋਇਆ। ਦੁਨੀਆਂ ਦਾ ਇਹ ਉਹ ਦਰ ਹੈ ਜਿੱਥੋਂ ਮਨੁੱਖ ਨਿਮਾਣਾ ਨਿਤਾਣਾ ਪਾਤਰ ਬਣ ਕੇ ਝੋਲੀਆਂ ਭਰ ਸਕਦਾ, ਇਸ ਕਰ ਸਾਰੀਆਂ ਵਸਤੂਆਂ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਤੇਰੇ ਘਰ ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਤੇਰੇ ਘਰ ਹੈ ਨਹੀਂ। ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਉਂ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੀ, ਪ੍ਰਾਣ ਕੀ ਬਚਈਆ ਦੂਧ ਪੂਤ ਕੀ ਦਵਈਆ, ਰੋਗ ਸੋਕ ਕੇ ਮਿਟਈਆ ਕਿ ਦੁਮਾਨੀ ਮਹਾਂ ਮਾਨ। ਸਾਰੀਆਂ ਐਸੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦੇ ਕਰਦਾਤਾ ਨੇ, ਜਿਹੜੀ ਵੀ ਦਾਤ ਸਾਨੂੰ ਪ੍ਰਾਪਤ ਹੋਈ ਲੋੜ ਹੈ ਜੁੜਨ ਦੀ, ਜੁੜ ਕੇ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਦਾ ਧੰਨਵਾਦ ਸ਼ੁਕਰਾਨਾ ਕਰੀਏ। ਬੱਚੀ

ਮਿਲ ਕੇ ਪਹਿਚਾਣ ਆਈ ਸਿਆਣਿਆਂ? ਕਹਿਣ ਲੱਗਾ ਜੀ ਨਹੀਂ। ਫਿਰ ਕਿਹਾ, ਕਹਿਣ ਲੱਗਾ ਨਹੀਂ। ਫਿਰ ਥੋੜ੍ਹਾ ਨੇੜੇ ਹੋ ਕੇ ਦੇਖਿਆ, ਕਹਿਣ ਲੱਗਾ ਜੀ ਹਾਂ, ਤੁਸੀਂ ਉਹੀ ਹੋ ਜਿਹੜੇ ਕੁਝ ਸਮਾਂ ਪਹਿਲਾਂ ਮੇਰੇ ਘਰ ਠਹਿਰੇ ਸੀ। ਪਾਤਸ਼ਾਹ ਜੀ ਕਹਿਣ ਲੱਗੇ ਹਾਂ ਭਾਈ। ਅਤੇ ਫਿਰ ਨਮਸਕਾਰ ਕੀਤੀ, ਦੋਨੋਂ ਹੱਥ ਜੋੜੇ, ਕਿਉਂਕਿ ਪਤਾ ਲੱਗ ਗਿਆ। ਕਹਿਣ ਲੱਗੇ ਜੀ ਤੁਹਾਨੂੰ ਗੁਰਤਾ ਗੱਦੀ ਮਿਲੀ ਹੈ ਗੁਰੂ ਸਤਿਗੁਰੂ ਪਾਤਸ਼ਾਹ ਜੀ? ਕਹਿਣ ਲੱਗੇ ਹਾਂਜੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਵਡਿਆਈ ਬਖਸ਼ਿਸ਼ ਕਰਕੇ ਦਿੱਤੀ ਹੈ। ਰੋਣ ਲੱਗਿਆ ਪਾਤਸ਼ਾਹ ਜੀ। ਕਹਿਣ ਲੱਗੇ ਭਲਿਆ ਰੋ ਨਾ, ਗੱਲ ਦੱਸ। ਸਤਿਗੁਰੂ ਪਾਤਸ਼ਾਹ ਜੀ ਦੋਨੋਂ ਹੱਥ ਜੋੜ ਕੇ ਕਹਿਣ ਲੱਗਿਆ, ਪਾਤਸ਼ਾਹ ਜੀ ਮੇਰੇ 'ਤੇ ਰਹਿਮਤ ਕਰ ਦਿਉ, ਮਿਹਰ ਕਰ ਦਿਉ। ਕਹਿਣ ਲੱਗੇ ਮੈਨੂੰ ਨਾਮ ਦੀ ਦਾਤ ਦੇ ਦਿਓ। ਸ਼ਾਸਤਰ ਵਿੱਦਿਆ ਇਹ ਕਹਿੰਦੀ ਹੈ, ਜਾਂ ਤਾਂ ਨਾਮ ਮਿਲੇਗਾ ਅਤੇ ਜਾਂ ਦੁਨਿਆਵੀ ਧਨ ਮਿਲੇਗਾ। ਕਹਿਣ ਲੱਗਾ ਜੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮੰਗ ਯੋਗ ਚੀਜ਼ ਮੰਗਦਾ। ਹੁਣ ਮਨ ਵਿੱਚ ਸੋਚਦਾ ਮੰਗੀ ਹੋਈ ਚੀਜ਼ ਤਾਂ ਮੈਨੂੰ ਮਿਲ ਜਾਏਗੀ, ਜੇ ਮੈਂ ਨਾਮ ਮੰਗਾਂ ਦੁਨਿਆਵੀ ਧਨ ਨਹੀਂ ਮਿਲੇਗਾ। ਕਹਿਣ ਲੱਗੇ ਬਿਰਧ ਅਵਸਥਾ ਹੈ, ਭਾਵੇਂ ਮੈਨੂੰ ਲੋੜ ਨਹੀਂ ਪਰ ਜੱਗ ਦੇ ਵਿੱਚ ਧਨ ਦੀ ਲੋੜ ਜ਼ਰੂਰ ਹੈ, ਜੇ ਧਨ ਹੀ ਨਾ ਹੋਇਆ ਤਾਂ ਕਾਹਦਾ ਜਿਉਣਾ। ਫਿਰ ਕਹਿਣ ਲੱਗਾ ਸੋਚਿਆ, ਜੇ ਧਨ ਮੰਗ ਲਿਆ ਅਤੇ ਨਾਮ ਨਹੀਂ ਮਿਲੇਗਾ, ਬਿਰਧ ਅਵਸਥਾ ਹੋ ਗਈ, ਪਰਮਾਤਮਾ ਦੇ ਦਰ 'ਤੇ ਕਬੂਲ ਕਿਵੇਂ ਹੋਵਾਂ, ਦਰਗਾਹ ਵਿੱਚ ਥਾਂ ਕਿਵੇਂ ਮਿਲੇ। ਕਹਿਣ ਲੱਗੇ ਕੋਈ ਗੱਲ ਨਹੀਂ, ਫਿਰ ਇਹ ਤਾਂ ਗੁਰੂ ਹੈ, ਮੇਰੀ ਸ਼ਸਤਰ ਵਿੱਦਿਆ ਇਹ ਕਹਿੰਦੀ ਹੈ, ਇਹ ਗੁਰੂ ਨੇ ਇਹਨਾਂ ਦਾ ਗਿਆਨ ਕੀ ਕਹਿੰਦਾ। ਦੋਨੋਂ ਹੱਥ ਜੋੜ ਕੇ ਕਵੀ ਸੰਤੋਖ ਸਿੰਘ ਜੀ ਨੇ ਇਹ ਲਿਖਿਆ, ਕਹਿਣ ਲੱਗੇ ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਿਨਾਂ ਜਨ ਜੱਗ ਨਾ ਸੁਹਾਏ। ਜੇ ਨਾਮ ਲੈ ਲਿਆ ਅਤੇ ਕਹਿਣ ਲੱਗੇ ਧਨ ਨਾ ਮਿਲਿਆ, ਧਨ ਬਿਨਾਂ ਕਾਹਦਾ ਜੱਗ ਸੋਹਣਾ ਲੱਗਦਾ। ਨਾਮ ਦੇ ਧਨ ਦੇ ਨਾ ਜਨ ਕੋ, ਧਨ ਬਿਨਾਂ ਜਨ ਜੱਗ ਨਾ ਸੁਹਾਏ। ਜੋ ਧਨ ਦੇ ਨਾਮ ਨਾ ਦੇਵੇ, ਨਾਮ ਬਿਨਾਂ ਜਨ ਜੰਮਪੁਰ ਜਾਏ। ਜੇ ਧਨ ਮਿਲ ਗਿਆ, ਨਾਮ ਤਾਂ ਨਹੀਂ ਮਿਲਿਆ ਅਤੇ ਜਮਾਂ ਦੀ ਪੁਰੀ ਵੱਲ ਜਾਣਾ ਪਵੇਗਾ। ਹੁਣ ਦੋਨੋਂ ਹੱਥ ਜੋੜ ਕੇ ਅਰਦਾਸ ਕੀਤੀ, ਕਹਿਣ ਲੱਗਾ ਤੁਮ ਭੈ ਕਹਿ ਨਹੀਂ ਬਣਿਆ ਵੈ, ਜਿਉਂ ਭਾਵੈ ਤੂੰ ਬਣਤ ਬਣਾਏ। ਤੇਰੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ, ਜਿਵੇਂ ਤੈਨੂੰ ਭਾਵਾਂ ਭਾਉਂਦਾ ਉਵੇਂ ਬਣਤ ਬਣਾ ਦੇ, ਇਹ ਖੇਡ ਬਣਾ ਦੇ। ਗੁਰ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਇਹ ਘਰ ਦਰ ਦੀ ਵਿਲੱਖਣਤਾ ਪਾਤਸ਼ਾਹ ਜੀ ਨੇ ਦੋਨੋਂ ਚੀਜ਼ਾਂ ਦੇ ਦਿੱਤੀਆਂ। ਕਹਿਣ ਲੱਗੇ ਹੈ ਬ੍ਰਹਮਣ, ਐ ਲੈ ਦੋਨੋਂ ਚੀਜ਼ਾਂ ਤੈਨੂੰ ਮਿਲਣਗੀਆਂ, ਤੈਨੂੰ ਦੁਨਿਆਵੀ ਧਨ ਵੀ ਮਿਲੇਗਾ, ਤੈਨੂੰ ਨਾਮ ਧਨ ਵੀ, ਤੇਰਾ ਜੱਗ 'ਤੇ ਜਿਉਣਾ ਵੀ ਸਫਲ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਸਮਝਾਇਆ, ਇਸ ਦਰ 'ਤੇ ਸਾਰੀਆਂ ਚੀਜ਼ਾਂ ਵਸਤੂਆਂ ਸਾਨੂੰ ਮਿਲਦੀਆਂ ਨੇ। ਇੱਥੇ ਦੁਨਿਆਵੀ ਧਨ ਵੀ ਮਿਲਦਾ, ਦੁਨਿਆਵੀ ਵਸਤੂਆਂ ਵੀ ਮਿਲਦੀਆਂ ਨੇ, ਇੱਥੇ ਆਤਮਕ ਸੁੱਖ ਅਤੇ ਆਨੰਦ ਵੀ ਮਿਲਦਾ, ਵਿਕਾਰਾਂ ਤੋਂ ਮਨੁੱਖ ਬਾਣੀ ਪੜ੍ਹ ਕੇ ਖਲਾਸੀ ਵੀ ਪ੍ਰਾਪਤ ਕਰ ਸਕਦਾ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਦਿੱਤਾ ਹੋਇਆ ਸਮਾਂ ਸਮਾਪਤ ਹੈ। ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰਿਆ ਰੱਖਣ, ਬੱਚੀ ਨੂੰ ਦਰੋਂ ਘਰੋਂ ਨਾਮ ਦੀ ਦਾਤ, ਚੜ੍ਹਦੀ ਕਲਾ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਮਾਣ ਬਖਸ਼ਿਸ਼ ਕਰਨ, ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨ ਜੀ ਆਓ। ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ ਜੁੜੀ ਜੀ।

0: ਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ।
1: ਸਗਲ ਸਮਗਰ ਤੁਮਰੇ ਸੁਤਰ ਤੁਮ।

ਚੋਹਲ ਸਤਿਗੁਰ ਸ੍ਰੀ ਪਾਏ, ਜੋਹਲ ਉਹਨਾਂ ਦੀ ਪੋਤਰੇ, ਸਾਹ ਤੀਰਥ ਸਿੰਘ, ਬੀਬੀ ਹਰਗੁਰਬਖਸ਼ ਕੌਰ ਦੀ ਦੋਹਤੇ, ਸਰਦਾਰ ਕੇਵਨਜੀਤ ਸਿੰਘ ਜੋਹਲ, ਬੀਬੀ ਮਨਜਿੰਦਰ ਕੌਰ ਜੀ ਜੋਹਲ, ਸਤਿਗੁਰੂ ਸਿੰਘ ਸਪੁੱਤਰੀ ਬੱਚੀ ਅਜੂਨੀ ਕੌਰ ਜੋਹਲ ਦੇ ਨਵ ਜਨਮ ਦੀ ਖੁਸ਼ੀ ਵਿੱਚ ਅਤੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਉੱਟ ਆਸਰਾ ਲੈ ਕੇ ਸਤਿਗੁਰ ਸੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਗੁਰਸਾਹਿਬ ਚੌਂਕੀ ਜੀ ਕੀ ਅਰਦਾਸ ਹੈ ਜੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਬਾਣੀ ਪੜ੍ਹਦੇ ਆ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਣ ਤੇ ਜਾਣ ਕੇ ਮਾਫ਼ ਕਰਨਾ, ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁੱਲ ਭੇਟਾ ਪ੍ਰਵਾਨ ਕਰਨੇ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹੀ ਬੱਚੀ ਅਜੂਨੀ ਕੌਰ ਜੋਹਲ ਦੇ ਸਿਰ ਤੇ ਮਿਹਰ ਭਰਿਆ ਰੱਖਣਾ, ਦੀਰਘ ਆਯੂ ਮਾਤਾ ਪਿਤਾ ਦੇ ਆਗਿਆ ਕਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸੇ ਪਾਤਸ਼ਾਹ ਜੀ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਵਿੱਦਿਆ ਤੇ ਦੁਨਿਆਵੀ ਵਿੱਦਿਆ ਬਖਸ਼ੇ, ਜੀਵਨ ਕਾਲ ਤਰੱਕੀਆਂ ਬਖਸ਼ਣੀਆਂ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਸਤਿਗੁਰ ਸੇ ਪਾਤਸ਼ਾਹ ਜੋਹਲ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਤਸ਼ਾਹ ਨਾਇਕ ਨੇ ਅਪੰਗੀਕਾਰ ਕਰੋ, ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ, ਬੇਅੰਤ ਦਰਸ਼ਨ ਭੇਟ ਮਾਜਰੇ, ਸੇਵਕਾਂ ਦੇ ਖਜ਼ਾਨੇ ਭਰਪੂਰ ਕਨੇ, ਸ੍ਰੀ ਸੁਖਮਨੀ ਸਾਹਿਬ ਦੇ ਲੰਗਰਾਂ ਵਾਸਤੇ ਬਿਲਡਿੰਗ ਫੰਡ ਵਾਸਤੇ ਬੇਅੰਤ ਮਾਇਆ ਹਾਜ਼ਰੀ, ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਲਟਾ ਸਰੜਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ, ਗੁਰਮਤ ਅਨੁਸਾਰ ਸ਼ੁਭ ਮਨੋ ਭਾਵਨਾ ਸੰਪੂਰਨ ਕਰਨੇ ਆ, ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਿਰਤ ਕਮਾਈ ਜਵਾਦੇ ਬਖਸ਼ਣੇ, ਸਤਿਗੁਰ ਸੇ ਪਾਤਸ਼ਾਹ ਜੀ ਭੂਆ ਫੁੱਫੜ ਵੱਲੋਂ, ਸਤਿਗੁਰ ਸੇ ਪਾਤਸ਼ਾਹ ਜੀਆ ਕੌਰ ਵੱਲੋਂ ਬੇਅੰਤ ਮਾਇਆ ਹਾਜ਼ਰੀ, ਸੇਵਕਾਂ ਦੇ ਖਜ਼ਾਨੇ ਭਰਪੂਰ ਨੇ, ਆਪਣੇ ਚਰਨਾਂ ਕਮਲਾਂ ਦੀ ਪ੍ਰੀ ਬਖਸ਼ਣੀ ਸਰ ਅਮਰਜੀਤ ਸਿੰਘ ਜੋਹਲ, ਬੀਬੀ ਰਵਿੰਦਰ ਕੌਰ ਜੀ ਜੋਹਲ, ਸਤਿਗੁਰ ਸੇ ਪਾਤਸ਼ਾਹੀ ਬੱਚੀ ਅਜੂਨੀ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਵੀਹ ਪੌਂਡ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ ਨੇ, ਦਾਦੀ ਮਲਕੀਤ ਕੌਰ ਵੱਲੋਂ ਸਤਿਗੁਰ ਸੇ ਪਾਤਸ਼ਾਹ ਜੀ ਪੜਪੋਤੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਤਿਗੁਰ ਸੇ ਪਾਤਸ਼ਾਹ ਵੀਹ ਪੌਂਡ ਮਾਇਆ ਸੇਵਕਾਂ ਦੇ ਖਜ਼ਾਨੇ ਭਰਪੂਰ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਏ ਪ੍ਰਸ਼ਾਦ ਅਭਿਸ਼ਾਸ ਸਿੰਘ ਵਰਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ, ਇਸ ਵੇਲੇ ਆਪ ਆਪਣੇ ਮੁਖਾਰਬੇ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮਿਲਣਾ ਜਿਨ੍ਹਾਂ ਨੂੰ ਮਿਲਿਆ ਆਪ ਦਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਦੀ ਪਾਵਰ ਬਖਸ਼ਿਸ਼ ਹੋਈ ਹੈਗੀ ਹੈ, ਪਰਿਵਾਰ ਨੂੰ ਸਤਿਗੁਰ ਨੇ ਉਦਮ ਬਖਸ਼ਿਆ।

ਮੈਂ ਦੇਖਿਆ ਇਹਨਾਂ ਨੂੰ ਵੀ ਕੰਮ ਕਰਦੇ ਨੇ, ਇੱਦਾਂ ਕੰਮ ਕਰਦੇ ਸੀ ਬਈ, ਗੱਲੇ ਹੀ ਛੱਡਦੇ, ਆਪਾਂ ਸੋਚ ਨਹੀਂ ਸਕਦੇ, ਉੱਥੇ ਜਾ ਹੀ ਨਹੀਂ ਸਕਦੇ ਉਹਨਾਂ ਨੇ, ਦੂਰੇ ਭੱਜਣਾ ਆਪਾਂ ਦੇਖ ਕੇ ਜਿੱਦਾਂ ਕੰਮ ਇਹ ਢਾਲ ਲੋਹਾ ਡਿੱਗਦਾ ਸੀ, ਭਾਰੇ ਕੰਮ ਸੀ, ਧੂੰਆਂ ਸੀਗਾ, ਅਤੇ ਬਹੁਤ ਹੀ ਬਜ਼ੁਰਗਾਂ ਦਾ ਆਪਾਂ ਸਾਰਿਆਂ ਨੇ ਸਤਿਕਾਰ ਕਰਨਾ ਹੈਗਾ, ਅਤੇ ਧੀਰਾਂ ਨੇ ਸਰੂਪ ਦਿੱਤਾ ਜਾਣਾ ਹੈਗਾ। ਸੁੱਚਾ ਸਿੰਘ ਜੀ ਤੁਸੀਂ ਦੇਦੇ ਸਰੂਪੀ ਸੇਵਾ, ਆ ਜਾਓ ਕਰ ਦਿਓ, ਆ ਜਾਓ, ਤੁਹਾਡਾ ਪਰਿਵਾਰ ਆ ਜੀ, ਭੈਣਾਂ ਸਾਡੀਆਂ ਕਿੰਨੀਆਂ ਬੈਠੀਆਂ, ਸਾਡੀਆਂ ਮਾਸੀਆਂ ਵੀ ਬੈਠੀਆਂ, ਧੀਰਾਂ ਨੇ ਲੈ ਆਓ ਜੀ। ਚਲੋ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰੀ ਦੀ ਆ, ਜਿਹਨਾਂ ਦੀ ਵੱਡੀ ਕੰਟਰੀਬਿਊਸ਼ਨ ਡਰਬੀ 'ਚ ਹੈਗੀ ਆ, ਇਹ ਵੀ ਕਰਦੇ ਰਹਿੰਦੇ ਸੇਵਾ, ਇਹ ਵੀ ਇਹ ਉਹਦੇ ਹਾਲ 'ਚ ਸਰੂਪਾ ਪਾ ਕੇ ਆਏ ਆ। ਚਲੋ ਠੀਕ ਆ।

0: ਫੋਟੋ ਪਰਿਵਾਰ ਨੇ ਖਿੱਚ, ਕੋਈ ਖਿੱਚ ਲਿਆ ਫੋਟੋ ਖਿੱਚਣ ਦੀ ਬੱਚਿਆਂ ਨੇ? ਸਤਿ ਸ੍ਰੀ ਅਕਾਲ। ਕਿਤਾਬ ਮੈਂ ਚਾਹੁੰਦਾ ਸੀ ਧਾਰਮਿਕ, ਪਰ ਥੋੜ੍ਹੀ ਜਿਹੀ ਵੀ ਇਤਿਹਾਸ ਦੇ ਉੱਪਰ ਹੈਗੀ ਆ, ਕਿੱਥੇ ਕਿੱਥੇ ਸਿੱਖਾਂ ਦੀਆਂ ਨਿਸ਼ਾਨੀਆਂ, ਇਤਿਹਾਸਿਕ ਚੀਜ਼ਾਂ ਪਈਆਂ ਇਹ ਕਿਤਾਬ 'ਚ ਲਿਖਿਆ ਹੈਗਾ। ਇਹ ਬਸੰਤ ਸਿੰਘ ਆਪਣੇ ਅਕਾਲੀ ਦਲ ਦੇ ਪਹਿਲਾਂ ਵਜ਼ੀਰੀ ਵੀ ਰਹੇ ਹੈਗੇ ਆ, ਉਹਨਾਂ ਦੀ ਧੀ ਰਾਣੀ ਹਰਪ੍ਰੀਤ ਕੌਰ ਨੇ ਕਿਤਾਬ ਲਿਖੀ ਆ, ਅਤੇ ਕਿੱਥੇ ਕਿੱਥੇ ਆਪਣਾ ਸਿੱਖ ਇਤਿਹਾਸ ਦੀਆਂ ਚੀਜ਼ਾਂ ਪੰਜਾਬ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ 'ਚ ਪਈਆਂ ਹੈਗੀਆਂ ਉਹਦੀ ਜਾਣਕਾਰੀ ਆ ਇਹਦੇ ਵਿੱਚ। ਸੋਚਿਆ ਸੀ ਆ ਜਾ, ਦੋ ਮਿੰਟ ਆ ਜਾ, ਕੋਈ ਗੱਲ ਨਹੀਂ, ਆ ਜਾ ਮਨਜੀਤ, ਤੁਸੀਂ ਵੀ ਆ ਜਾਓ ਬਾਅਦ 'ਚ, ਕੋਈ ਗੱਲ ਨਹੀਂ, ਆ ਜਾਓ। ਸਾਡੇ ਨੁਕਸ ਨੂੰ ਕੱਢ ਕੇ ਜਾਓ, ਸਾਡੀਆਂ ਗਲਤੀਆਂ ਦੱਸ ਕੇ ਜਾਓ, ਸਾਡੇ ਨਾਲ ਸੀਨੀਅਰ ਆ ਤੁਸੀਂ, ਕੋਈ ਗੱਲ ਨਹੀਂ, ਆ ਜਾਓ।
1: ਗੁਰੂ ਪ੍ਰਸਾਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਤਿਗੁਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਬੱਚੀ ਦਾ ਇਸ ਪਰਿਵਾਰ ਵਿੱਚ ਜਨਮ ਹੋਇਆ। ਸੋ ਦਾਸ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਮੇਰੇ ਬਹੁਤ ਹੀ ਪਿਆਰ ਨਾਲੇ, ਅਸੀਂ ਤਾਂ ਵੈਸੇ ਉਹਨੂੰ ਮੀਤੋ ਕਹਿ ਦਿੰਦੇ ਹਾਂ, ਗੁਰਮੀਤ ਕੌਰ ਅਤੇ ਭਾਈ ਚਰਮਨ ਸਿੰਘ ਜਿਨ੍ਹਾਂ ਦਾ ਪਰਿਵਾਰ ਇਹ ਹੈ, ਮੈਂ ਤੁਹਾਨੂੰ ਸੱਚੀ ਗੱਲ ਸਾਹਿਬ ਗੁਰਦਖੜਾ, ਮੇਰੇ ਵਿਚੋਲੇ ਵੀ ਇਹੀ ਆ, ਅਤੇ ਸੱਚੀ ਆ, ਕਿਉਂਕਿ ਇਹਨਾਂ ਨਾਲ ਬੜਾ ਪ੍ਰੇਮ ਹੈ, ਹੁਣ ਦਾ ਨਹੀਂ, ਜਦ 1963 ਦੇ ਆਏ ਹਾਂ ਉੱਤੋਂ ਉਹਨਾਂ ਦਾ ਪਿਆਰ ਆ ਸਾਡੇ ਨਾਲ। ਸੋ ਬੀਬੀ ਬਾਬੀ ਗੁਰਮੀਤ ਕੌਰ ਨੂੰ ਅਤੇ ਭਾਈ ਲਛਮਣ ਚਲਮਣ ਸਿੰਘ ਉਹਨਾਂ ਦੇ ਪਰਿਵਾਰ ਨੂੰ ਮੈਂ ਆਪਣੇ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਸੱਚੇ ਪਾਤਸ਼ਾਹ ਵੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਪਰਿਵਾਰ ਨੂੰ, ਇਸ ਨੂੰ ਚੜ੍ਹਦੀ ਕਲਾ ਰੱਖੀ, ਅਤੇ ਇਹਨਾਂ ਮੇਰੇ ਵੀਰਾਂ ਨੂੰ ਅਤੇ ਭਰਾਵਾਂ ਭਤੀਜਿਆਂ ਨੂੰ ਬਹੁਤ ਬਹੁਤ ਤਰੱਕੀ ਬਖਸ਼ੀ। ਸੋ ਮੈਂ ਬਹੁਤਾ ਨਹੀਂ ਲੱਭਦਾ ਕਿਉਂਕਿ ਤੁਸੀਂ ਕਾਫੀ ਦੇਰ ਤੋਂ ਬੈਠੇ ਹਾਂ, ਮੈਂ ਇੱਥੇ ਹੀ ਫਤਿਹ ਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਚਲ ਮੈਡਮ, ਪਰਿਵਾਰ ਦੇ ਵਿੱਚ ਸਾਡੀ ਵੀ ਇੱਕ ਭੂਆ ਕਲੇ ਜਾਂ ਭੈਣ ਕਲੇ ਵਿਆਹੀ ਇਹਨਾਂ ਦੇ ਪਰਿਵਾਰ ਦੇ ਵਿੱਚ ਵੀ, ਅਤੇ ਬੜਾ ਸਤਿਕਾਰ ਕਰਦੇ ਆ, ਅਤੇ ਉਹਨਾਂ ਦਾ ਕਾਰੋਬਾਰ ਵੀ ਇੰਪੋਰਟਿੰਗ ਸਪੋਰਟ ਦਾ ਆਪਣੇ ਬਰਿੰਗਮ ਤੋਂ ਕਰਦੇ ਹੈਗੇ ਆ। ਹੁਣ ਨੌਜਵਾਨ ਨੂੰ ਘੱਟ ਮਿਲਦਾ। ਮਨਜੀਤ ਸਿੰਘ ਜਾ ਰਿਹਾ, 2 ਮਿੰਟ ਆ ਜਾ, ਕੋਈ ਗੱਲ ਨਹੀਂ, ਹੈ ਜੇ ਹੋਰ ਵੀ ਸਾਡੀ ਮਾਤਾ ਨੇ, ਭੈਣ ਨੇ, ਧੀ ਰਾਣੀ ਨੇ ਕੋਈ ਬੱਚੀ ਲਈ ਸ਼ੁਭ ਸ਼ਮਾਂ ਪੇਸ਼ ਕਰਨੀਆਂ, ਪਰਿਵਾਰ ਨੂੰ ਵਧਾਈ ਕਰਨੀ, ਤਾਂ ਆ ਸਕਦੇ ਤੁਹਾਡੇ ਗੁਰਦੁਆਰਾ ਇਹ। ਅਸੀਂ ਇੱਥੇ ਕੇਅਰ ਟੇਕਰੇ ਹੁੰਦੇ ਹਾਂ, ਕੋਈ ਪ੍ਰਧਾਨ, ਕੋਈ ਸੋਸਾਇਟੀ, ਕੋਈ ਕੁਛ ਨਹੀਂ ਹੁੰਦਾ ਹੈਗਾ, ਸਿਰਫ ਪ੍ਰਬੰਧ ਚਲਾਉਣ ਦੇ ਲਈ ਸੇਵਾਦਾਰ ਹੁੰਦੇ ਕਿ ਵੀ ਜਾਣੇ ਨਾ ਜਾਣੇ। ਅਸੀਂ ਕਈ ਵਾਰੀ ਨਾ ਜ਼ਿਆਦਾ ਕਹੀਦਾ ਜੀ ਪ੍ਰਧਾਨ ਸਾਹਿਬ ਆ ਜੀ, ਜਾਂ ਸੈਕਟਰੀ ਆ ਜੀ, ਫਲਾਣੇ ਇੱਦਾਂ ਦੀ। ਗੁਰੂ ਘਰ 'ਚ ਕੋਈ ਗੱਲ ਹੈ ਨਹੀਂ, ਨਾ ਹੋਣੀ ਚਾਹੀਦੀ ਹੁੰਦੀ ਆ। ਆਪਾਂ ਸਾਰਿਆਂ ਨੇ ਚੰਗੇ ਗੁਰਸਿੱਖ ਬਣਨਾ ਹੈਗਾ, ਸਾਰੇ ਭਾਈਚਾਰੇ ਨੂੰ ਲਾਗੇ ਲਿਆਉਣਾ ਹੈਗਾ, ਅਤੇ ਇਹ ਸਾਡੀਆਂ ਸਾਰਿਆਂ ਦੀਆਂ ਡਿਊਟੀਆਂ ਹੁੰਦੀਆਂ। ਜਦੋਂ ਆਪਾਂ ਸਾਰੇ ਇਕੱਠੇ ਹੋ ਗਏ, ਉਦੋਂ ਹੀ ਹਲੀਮੀ ਰਾਜ ਦੀ ਗੱਲ ਜਿਹੜੀ ਹੈਗੀ ਆ, ਬਈ ਗਾਂਹ ਅੱਗੇ ਵਧਣੀ ਹੈਗੀ ਆ, ਅਤੇ ਅਸੀਂ ਵੀ ਫੇਲ ਹੋਏ ਹਾਂ, ਪ੍ਰਬੰਧਕ ਸਾਡੇ ਸਾਰੇ ਅਸੀਂ ਫੇਲ ਹੋਏ ਹਾਂ, ਜਿੰਨਾ ਮਰਜ਼ੀ ਕੋਈ ਕਹੀ ਚੱਲੇ। ਜਿਹਦਾ ਨਿੰਘਾ ਪੰਜਾਬ ਦੇ ਬਾਹਰ ਦੇ ਵਿੱਚ ਵੀ ਉਹੋ ਜਿਹੇ ਜੋ ਗੁਰਬਾਣੀ ਕਹਿੰਦੀ, ਉੱਦਾਂ ਅਸੀਂ ਸਿੱਖ ਬਣ ਸਕੇ, ਨਹੀਂ ਬਣ ਹੋਏ ਸਾਡੇ ਕੋਲੋਂ, ਸਾਰਿਆਂ ਕੋਲ ਮੈਂ ਵਿੱਚ ਹੀ ਆਉਣਾ ਉਹਨਾਂ ਦੇ ਵਿੱਚ। ਆਓ ਆਪਾਂ ਸਾਰੇ ਅਰਦਾਸ ਕਰੀਏ, ਕੋਸ਼ਿਸ਼ ਕਰੀਏ ਵੀ ਉਹ ਜੋ ਗੁਰਬਾਣੀ ਕਹਿੰਦੀ ਉੱਦਾਂ ਦੇ ਆਪਾਂ ਸਿੱਖ ਬਣ ਜਾਈਏ, ਅਤੇ ਇਹ ਸੋਹਣੇ ਆਪਣੇ ਤੁਹਾਡੇ ਵੱਲ ਦੇਖ ਕੇ, ਮੈਂ ਵੀ ਸਿੰਘ ਜੋਹਰ ਪਰਿਵਾਰ ਵਾਲੇ ਦੇਖ ਕੇ ਹੀ ਸਿੰਘ ਬਣਿਆ ਸੀ, ਸਿਰਖਣ ਸਿੰਘ ਨੂੰ ਦੇਖ ਕੇ, ਅਤੇ ਉਹਦਾ ਜੀਵਨ ਸੋਹਣਾ ਮੈਨੂੰ ਲੱਗਾ ਸੀਗਾ। ਉਹ ਮੇਰੇ ਖਿਆਲ ਪਹਿਲਾ ਸਿੱਖ ਸੀ ਡਰਬੀ ਦੇ ਵਿੱਚ, ਜਿਹਨੇ 1962-63 'ਚ ਆਇਆ ਸੀ, ਅਤੇ ਇਹਨੇ ਵਾਲ ਨਹੀਂ ਕਟਾਏ ਸੀ ਆਪਣੇ, ਅਤੇ ਉਹ ਕਹਿੰਦੇ ਮੈਂ ਇਕੱਲਾ ਹੀ ਸਕੂਲ 'ਚ ਹੁੰਦਾ ਸੀ, ਅਤੇ ਉਹ ਵੀ ਜੋਹਲ ਹੀ ਸੀਗਾ।

ਅਤੇ ਬਾਕੀ ਸਾਰਿਆਂ ਨੇ ਕਿਤੇ ਨੇ ਜਾਣੇ ਨੇ ਜਾਣੇ ਜ਼ਰੂਰ ਉਸ ਵੇਲੇ ਜਿੱਦਾਂ ਦਾ ਮਾਹੌਲ ਸੀਗਾ ਉਹਨਾਂ ਨੂੰ ਆਪਣਾ ਥੋੜ੍ਹਾ ਬਹੁਤਾ ਕੰਮ ਲੈਣ ਦੇ ਲਈ ਕਈ ਵਾਰੀ ਉਹਨਾਂ ਨੂੰ ਆਪਣੇ ਥੋੜ੍ਹੇ ਬਹੁਤ ਸਾਲ ਵੀ ਜਿਹੜੀਆਂ ਨਹੀਂ ਵਰ ਸਕਦੇ ਸੀਗੇ ਅਤੇ ਜੇ ਆਪਾਂ ਰੋਲ ਮਾਡਲ ਬਣਾਂਗੇ ਨਾ ਫਿਰ ਹੀ ਲੋਕਾਂ ਨੇ ਸਿੱਖਿਆ ਨੂੰ ਪ੍ਰੇਰਿਤ ਹੋਣਾ ਹੈਗਾ ਫਿਰ ਹੀ ਇਹ ਆਪਣੇ ਪ੍ਰਚਾਰ ਹੋ ਜਾਣਾ ਫਿਰ ਆਪਾਂ ਨੂੰ ਬਹੁਤੇ ਪ੍ਰੋਗਰਾਮ ਬੁਲਾਰਿਆਂ ਬੋਲਣ ਲੋੜ ਹੀ ਨਹੀਂ ਪੈਣੀ ਹੈਗੀ ਆਓ ਆਪਾਂ ਤੁਹਾਡਾ ਜੀਵਨ ਇਹ ਪੂਰਨਾ ਚਾਹੀਦਾ ਸਤਿਗੁਰੂ ਇਹੋ ਜਿਹਾ ਬਖਸ਼ਿਸ਼ ਕਰੇ ਆਪਣੇ ਸਾਰਿਆਂ ਦੇ ਉੱਤੇ ਚੰਗੇ ਗੁਰਸਿੱਖ ਬਣੀਏ ਇੱਕ ਵਾਰੀ ਫਿਰ ਪਰਿਵਾਰ ਦਾ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਚੱਲ ਕੇ ਦੂਰੋਂ ਆਏ ਹੈਗੇ ਹਾਂ ਆਓ ਆਪਾਂ ਤੁਸੀਂ ਅਰਦਾਸ ਆਪਣੇ ਲਈ ਵੀ ਕਰਿਓ ਸਾਡੇ ਲਈ ਵੀ ਕਰਿਓ ਵੀ ਅਸੀਂ ਚੰਗੇ ਗੁਰਸਿੱਖ ਬਣ ਸਕੀਏ ਤਾਂ ਜੋ ਜਿਹੜੀਆਂ ਸਾਡੇ ਸਾਡਾ ਵੀ ਸਲਾਹ ਹੋਵੇ ਸਾਡੇ ਵੱਲ ਦੇਖ ਕੇ ਹੋਰ ਵੀ ਕੋਈ ਗੁਰਸਿੱਖ ਬਣਨਗੇ ਉਹਨਾਂ ਦਾ ਵੀ ਜੀਵਨ ਸਫਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਭੂ ਸਾਧ ਸੰਗਤ ਇਹ ਪਾਵੇ ਉਸ ਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ ਮਨ ਤਨ ਨਾਮ ਰਤੇ ਇੱਕ ਰੰਗ ਦਾ ਮਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਇਆ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਣਾ ਮਿਟ ਗਏ ਗਵਨ ਪਏ ਵਿਸਰਾਮ ਨਾਨਕ ਪ੍ਰਭ ਕੈ ਸਦ

ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜਮਾਨ ਸੋ ਨਰਕ ਪਾਤੀ ਹੋਰ ਸਮਾਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਬਸਾਵੇ ਨਾਨਕੀਆਂ ਮੁਕਤਾਗੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਭਾਵੇ ਤਿਣ ਸਮਾਨ ਕਰ ਸੰਗ ਨਾ ਜਾਵੇ ਬਹੁ ਲਸਕਨ ਮਾਨ ਕੁਪਰ ਕਰੇ ਆਸ ਭਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਣ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਹਿਸ ਕਰੇ ਕੁਵਾਰੀ ਗੁਰ ਪ੍ਰਸਾਦ ਜਾ ਕਮਿਟ ਅਭਿਮਾਨ ਸੋ ਜਾ ਨਾਨਕ ਦਰ ਗਏ ਪ੍ਰਮਾਣ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਮਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਰਤਨ ਕਰ ਆਤਮ ਨਿੰਦਰ ਅਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀਰੀਅਨ ਜਾ ਕਾ ਮਨ ਹੋਏ ਕੌਣ ਅਣਕ ਤਾਂ ਕਿ ਨਿਰਮਲ ਹੋਏ ਜਬ ਲੱਗ ਜਾਣੇ ਮੁਝਸੇ ਕੱਚ ਹੋਏ ਤਬ ਇਸ ਕੋ ਸੁਖ ਨਾਹੀਂ ਕੋਈ ਜਾਬੇ ਜਾਣੇ ਮੈਂ ਕੁਛ ਕਰਤਾ ਤਬ ਲੱਗ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲੱਗ ਨੇ ਚਿਲ ਨਾਹੀਂ ਚੀਤ ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਜ ਖਟੇ ਲੱਕ ਕਾਉਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਅਣਕ ਭੋਗ ਬਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖੱਪ ਖੱਪ ਮਰੇ ਬਿਨਾਂ ਸੰਤੋਖ ਨਹੀਂ।

ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਪਰ ਸੁੰਦਰ ਆ ਪਾਰਿਓ ਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੇ ਤਰਣ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਨ ਅਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਿਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤ ਰਹੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗਜੂਨ ਲਵੈ ਸੰਤਨ ਕਹਿ ਦੁਖਣ ਥਰਪ ਜੋਣ ਪਾਏ ਸੰਤ ਕਹਿ ਦੁਖਣ ਤ੍ਰਿਗਤ ਜੋਣ ਕਿਰ ਮਾਏ ਸੰਤਨ ਕਹਿ ਦੁਖਣ ਤ੍ਰਿਸ਼ਨਾ ਮਹਿਨ ਜਲੇ ਸੰਤ ਕਹਿ ਦੁਖਣ ਸਭ ਕੁਛ ਲੈ ਸੰਤ ਕਹਿ ਦੁਖਣ ਤੇਜ ਸਭ ਜਾਏ ਸੰਤ ਕਹਿ ਦੁਖਣ ਨੀਚ ਨਿਚਾਏ ਸੰਤ ਦੁਖੀ ਕਾ ਥਾਓ ਕੋ ਨਾਹੀ ਨਾਨਕ ਸੰਤ ਭਾਵੇ ਤੋਂ ਏ ਪੀ ਗਤ ਪਾਹੇ ਸੰਤ ਕਨਿੰਦਕ ਮਾਤਾਏ ਸੰਤ ਕਨਿੰਦਕ ਇੰਟਿਗਨ ਪਾਈ ਸੰਤ ਕਨਿੰਦਕ ਮਾਂ ਤਿਆਰਾ ਸੰਤ ਕਨਿੰਦਕ ਪਰਮੇਸ਼ਰ ਮਾਰਾ ਸੰਤ ਕਨਿੰਦਕ ਰਾਜ ਤਹੀਨ ਸੰਤ ਕਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਤਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਾਵੇ ਤਾਂ ਉਸਕਾ ਪੀ ਹੋਏ ਮੁੱਖ ਸੰਤ ਕਾ ਦੁੱਖ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁਖਣਾ ਸੁਖ ਤਿਟਰੇ ਸੰਤ ਕੇ ਦੁਖੀ ਕੋ ਨਾਹੀਂ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਤ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੁਆਰ ਨਾ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉਂ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਭਾਵ ਕੀਰਤਨੇ ਧਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬਵਾੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋਰਸ ਭਾਵੈ ਸੋਇ ਥਿਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਹੇ ਸੰਤ ਕਾ ਦੁਖੀ ਨਾ ਮਰੇ ਨਾ ਜੀਵੇ ਸੰਤ ਕੇ ਦੁਖੀ ਕੀ ਪੂਜੇ ਨਾ ਸਾ ਸੰਤ ਕਾ ਦੁਖੀ ਉੱਠ ਚਲੇ ਨਰਾਸਾ ਸੰਤ ਕਾ ਦੁੱਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨਾ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੱਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਕੇ ਲਾਭ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੇ ਤਿਸਾ ਆਪਾਂ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣ ਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਪਉ ਜਾਏ ਅਸ਼ਟਪਦੀ ਮਾਣਕੀ ਡੇਕ ਬਿਰਥੀ ਸਭ ਜਾਣ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਣਕ ਹੈ ਕਿਛ ਨਾਹੀ ਹਾਥ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ ਉਸਤ ਮਨ ਮੈਂ ਕਰ ਨਿਰੰਕਾਰ ਕਰਨ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾਮਰਤ ਪਿਓ ਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਹ ਸੰਗ ਬਿਨਛੇ ਸਭ ਸੰਗ ਚਰਨ ਚਲੋ ਮਾਰੰਗ ਬਿੰਦ ਮਿੱਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗੇ ਨਾਨਕ ਕੂਜਲ ਮਥਾ ਵਡ ਭਾਗੀ ਤੇਜਨ ਜਗ ਮਾਹੇ ਸਦਾ ਸਦਾ ਹਰ ਗੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇਤਨ ਵੰਤ ਗਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੀ ਤੁਤ ਕੀ ਉਹ ਸੋਝੀ ਜਾਣੈ ਨਾਮ ਸੰਗ ਰਿਸਕਾ ਮਨ ਮਾਰਨਿਆ ਨਾਨਕ ਤਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੂਰਿਆ ਤਿਸਕੀ ਜਾਣੋ ਤ੍ਰਿਸ਼ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਿਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਆ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿੱਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੇ ਜੈਸਾ ਸਾਹ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਹਦਤ ਸੋਹਦਤ ਸੋਹਦਤ ਸਿਜਿਆ ਗੁਰਪ੍ਰਸਾਦ ਤਾ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨੈ ਕਿਛ ਜਨਮੈ ਨੈ ਕਿਛ ਮਰੇ ਆਪਣ ਚਲਤਾ ਆਪ ਹੀ ਕਰੇ ਆਵਣ ਜਾਵਣ ਦਿਸ਼ਟਨ ਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗਤ ਰਾਇ ਥਾਪ ਉਥਾਪ ਅਬਨਾਸੀ ਨਾਹੀ ਕਿਛ ਖੰਡ
ਧਾਰਨ ਧਾਰ ਰਹਿਓ ਬ੍ਰਹਿਮੰਡਾ ਲੱਖ ਭੇਵ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ।

ਅਵਕਾਸ਼ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗਤ ਨੂੰ ਕਿਰਪਾ ਕਰੇ ਬਡ ਭਾਗੇ ਨਾਮ ਦੱਤ ਪਾਵੇ ਬਿਸਰਾ ਮਨ ਨਾਨਕ ਤਿੰਨ ਪੁਰਖ ਕੋ ਉੱਤਮ ਕਰ ਮਾਣ ਜੋ ਕਿਛ ਕਰੇ ਸੋ ਪ੍ਰਭ ਕੇ ਰੰਗਤ ਦੱਤ ਦਾ ਬਸੇ ਹਰ ਸੰਗ ਸਹਿ ਸੁਭਾਇ ਹੋਵੇ ਸੋਹੇ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਟ ਲਗਾਣਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜਿਤ ਸਮਾਏ ਸਮਾਏ ਓਏ ਸੁਖ ਨਿਧਾਨ ਨੂੰ ਬਨ ਆਇਆ ਪੁਸਕੋ ਆਪ ਦੀਨੋ ਮਾਣ ਨਾਨਕ ਪ੍ਰਭ ਜਾਨੇ ਕੋ ਜਾਣ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਕ ਸਿਮਰਨ ਉਦਰੀਐ ਨਾਨਕ ਤਿਸ ਭਲੇ ਹਾਰ ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕਿਆ ਕਛੁ ਨਾ ਹੋਏ ਜਿਸ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀਂ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀਂ ਮੋਹੇ ਪ੍ਰਭ ਕੀ ਜੋ ਸਗਲ ਘਟ ਸੋਏ ਧਨਵੰਤਾ ਹੋਏ ਕਿਆ ਕੋ ਕਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਜ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜੰਠ ਦਾ ਰੋਗ ਜਿਉਂ ਬੰਦਰ ਕੋ ਥਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਣ ਜਿਉਂ ਪਖਾਣ ਨਾਵ ਚੜਤਰੈ ਪ੍ਰਾਣੀ ਗੁਰ ਚਰਨ ਲਖਤ ਨਿਸਤਰੈ ਜਿਉਂ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਆਪਦੇ ਹਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤੈਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਮਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਤਾਰ ਜੋ ਕਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਬਸਤਾ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾਸੇਤੀ ਕਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਬਿਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੇ ਸੰਘ ਚਾਲ ਵਰਤਿਆ ਵਿਖਿਆ ਜੰਜਾਲ ਧੰਨ ਧੰਨ ਕਹੇ ਸਭ ਕੋਏ ਮੁਕੁਜਲ ਹਰ ਦਰਗਹਿ ਸੋਏ ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕਹਿ ਸਦ ਬਲੇ ਹਾਰ ਹੈ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧਕੋ ਆਪਣਾ ਜੀਵਨ ਸਾਧਕੀ ਧੂਰ ਕਰੋ ਇਸਨਾਨ ਸਾਧੂ ਪੰਦੇ ਕੁਰਬਾਨ ਸਾਹ ਸਿਵਾ ਵਡ ਭਾਗੀ ਪਈਆ ਸਾਹ ਸੰਗਾਰ ਕੀਰਤਨ ਗਾਈਐ ਅਣਕ ਬਿਗਨ ਤੇ ਸਾਧੂ ਰਾਕੈ ਹਰ ਗੁਣ ਗਾਏ ਅੰਮ੍ਰਿਤ ਰਚਾ ਕੇ ਉੱਠ ਗਏ ਸੰਤੇ ਦਰੈ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁਖੇ ਕਉ ਦੇਵਤੇ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕਿਸ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜੰਠ ਦਾ ਸਦਾ ਦਿਨ ਰਹਿਣੀ ਸਭ ਤੀ ਉੱਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਪਰ ਸੁਨਿਆ ਤੈ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸਹਿਤਾ ਕੀ ਰਹਿਤ ਸੱਚ ਹਿਰਦੇ ਸਤਮੁ ਕਹਿਤ ਸੱਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚਾ ਪਾਸਾਰ ਪਾਰ ਬ੍ਰਹਮ

0: ਸੇ ਹੋਵੈ ਸੋ ਪਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਨ ਕੀ ਤੂੰ ਪ੍ਰੀਤਿਆ ਕਿਸਤੇ ਪਰੇ ਨਾ ਹੀ ਕਿਛ ਕੋਏ ਸਰਬ ਨਿਰੰਤਰ ਇੱਕ ਸੋ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨ ਹੇ ਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਾਜ ਜਾ ਕੈ ਸਰਬ ਥੋਕ ਸੁਨੀਐ ਘਰ ਤੱਕ ਹੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪੁਰਖ ਆਪਣੇ ਸੂਸ ਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੇ ਸੇ ਤੈ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਹ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਵਿਸਤਾਰ ਪ੍ਰਭਾ ਬਣਾਸੀ ਇੱਕ ਅੰਕਾਰ ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਏ ਸਭ ਘੱਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਅੰਗਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਪਾਉਣ ਨਾਮ ਕੇ ਸੰਗ ਉਦਰੇ ਸੁਣ ਸ਼ਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਮ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਰ ਸਤ ਸਤ ਜਾ ਕੇ ਬਾਣੀ ਸਤ ਪੁਰਖ ਸਾਹਿਬ ਮਹਿ ਸਮਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਰ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਇ ਤਿਸੇ ਸਭ ਭਲੀ ਸਤ ਨਾਮ ਰਵ ਕਾ ਸੁਖਦਾਹੀ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਭਜਨ ਸਾਧੂ ਉਪਦੇਸ਼ ਸਤ ਤੇਜਾਂ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਗਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕਿਮਿਤ ਨਾ ਜਾਣੇ ਕੀ ਆ ਨਾਨਕ ਜੋ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਰ ਜਿਨ ਬੂਦਰ ਸਾਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹਿ ਗੁਰ ਕੇ ਭਜਨ ਪਦਾਰਥ ਲਹੇ ਦਾਤੇ ਦੁਖ ਹਟਨਹਾਰ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵ ਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਯੋਗਤਾ ਸੁਰਤ ਸਤ ਸਤ ਜਾ ਸੁਨਤਾ ਪੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੁਹਾਇ ਸਤ ਸਰੂਰ ਦੇ ਜਿਨ ਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਾਕਰੇ ਦੇ ਵਿਸਵਾਸ ਪ੍ਰਵਾਇਆ ਤਤ ਗਿਆਨ ਤੇ ਸਮਾਨ ਭੋਟਾਇਆ ਭੈ ਤੇ ਨਿਰਭੋਹੇ ਵਸਾਨਾ ਜਿਸ ਤੇ ਵਜੇ ਤੇ ਸਮਾਜ ਸਮਾਨਾ ਵਸਤ ਮਾਰ ਲਏ ਵਸ ਗੜਾਏ ਤਾਂ ਕੋ ਭਿੰਨਾ ਕਹਿ ਨਾ ਜਾਏ ਬੂਜੇ ਬੂਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਬਜਾਰੀ ਠਾਕੁਰ ਕੇ ਸੇਵਕ ਕੀਵਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰਾਉ ਸੇਵਕ ਕੋ ਪ੍ਰਭ ਰਾਗ ਰੱਖਣਾਰਾ ਸੇਵਕੀ ਸੇਵਕ ਕੋ ਪ੍ਰਭ ਪਾਲਣਹਾਰਾ ਸੇਵਕੀ ਰੱਖਣ ਕਾਰਾ ਸੋ ਸੇਵਕ ਜਿਸ ਦਾ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨਕਾ ਪਰਦਾ ਲਾ ਕੇ ਆਪਣੇ ਸੇਵਕ ਸਰ ਪਰ ਰੱਖ ਕੇ ਆਪਣੀ ਦਾਸ ਕੁਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪਦ ਰੱਖ ਕੇ ਤਾਂ ਕੀ ਗੱਲ ਮੈਂ ਕੋਈ ਨਾ ਲਾਗ ਪ੍ਰਭ ਕੇ ਸੇਵਕ ਕੋ ਕੁਣ ਪਹੁੰਚੇ ਪ੍ਰਭ ਕੇ ਸੇਵਕ ਕੂਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕੁੜ ਡਾਕੇ ਬਸੰ ਕਰ ਲਸਕਰ ਕੁੜ ਡਾਕੇ ਜਿਸ ਕਾ ਸਾਸਨ ਕੱਢਤੇ ਆਵ ਤਾਕੂ ਰੱਖ ਦੇ ਕ੍ਰਹਾਤ ਮਾਨਸ ਜਤਨ ਕਰਤਵ ਪਾਤ ਤਿਸਕੇ ਕਰਤਵ ਵਿਰਥੇ ਜਾਤ ਮਾਰਨ ਡਾਕੇ ਉਹਨਾਂ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪਨਾ ਨਕ ਬਰਾਵ ਅਲਖ ਵਿੜਾਨ ਬਾਰ ਬਾਰ ਜਪੀ ਪੀ ਅੰਮ੍ਰਿਤ ਮੰਤਰ ਪੀ ਨਾਮ ਰਤਨ ਗੁਰਮੁਖ ਪਾਇਆ ਤਿਸਕੇ ਸ਼ਬਨੇ ਦਿਸ਼ਟਾਇ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਸੰਗ ਨਾਮ ਰਾਜੂ ਜਨ ਧਰੁਪਤਾਨੇ ਮੰਤਰ ਨਾਮ ਨਾਮ ਸਮਾਨ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਤਕਾਮ ਬੋਲੋ ਜਾਜੇ ਵਦ ਨਾਜ ਪ੍ਰਭੂ ਨੇ ਜਨ ਕੀ ਨੀਂਦ ਆਦ ਕਰੇ ਭਗਤ ਆਤਮ ਕੇ ਚਾਹੇ ਪ੍ਰਭੂ ਨੇ ਸੁਰ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭੂ ਆਪਣੇ ਹੁਕਮ ਪਛਾਣ ਤਿਸਕੀ ਮਹਿਮਾ ਗੁਣ ਵਖਾਨੋ ਤਿਸਕਾ ਗੁਣ ਕਹਿ ਨ ਜਾਣੋ ਆਠ ਪਰ ਬਰਬਸ ਹਜੂਰੈ ਕਹੁ ਨਾਨਕ ਸੇਜਨ ਪੂਰੇ ਮਨ ਮੇਰੇ ਤਿਨਕੀ ਉੱਠ ਲੈ ਮੰਤਨ ਆਪਣਾ ਤਿਨ ਜਾਂਦਾ ਜਿੰਜਣ ਆਪਣਾ ਪੁਰਬ ਸਾਤਾ ਸੁਜਨ ਸਰਵ ਥੋਖਾ ਦਾਤ ਤਿਸਕੀ ਸਰਨ ਸਰਵ ਸੁਖ ਪਾਵੈ ਤਿਸਕੇ ਦਰਸ ਪਾ ਮਿਟਾਵੈ ਵਰਸਿਆਣ ਸਗਲੀ ਛਾੜ ਤਿਸ ਜਣ ਕੀ ਸੇਵਾ ਲਾ ਗਿਆ ਆਵਣ ਜਾਨ ਹੋਵੇ ਤੇਰਾ ਨਾਨਕ ਤਿਸ ਜਣ ਕੀ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸ ਕਹਿ ਸੰਗ ਸਿੱਖ ਦ੍ਰਹਿ ਨਾਨਕ ਹਰ ਗੁਣ ਗਾਵਸਪਦੀ ਸਤਿਗੁਰ ਸਿੱਖੀ ਕਿਰਪਤ ਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲੇ ਰਹੇ ਗੁਰੂ ਬਚਨੇ ਹਰ ਨਾਮ ਚਲੇ ਸਤਿਗੁਰ ਸਿੱਖੀ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟ ਸਤਿਗੁਰ ਸਿੱਖੋ ਨਾਮ ਦਾਨ ਦੇ ਗੁਰ ਕਾ ਸਿੱਖ ਉੜਵਾਗੀਏ ਸਤਿਗੁਰ ਸਿੱਖ ਕਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗੇ ਮਨ ਮੈਂ ਸਹਿ ਆਪਸ ਕੋ ਕਰਕ ਸੰਜਾਵੇ ਹਰ ਹਰ ਨਾਮ ਦੇ ਸਤ ਆਵੇ ਮਨ ਵੇਚਾ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾ ਸੇਵਾ ਕਰ ਤੋਏ ਨੇਕਾਮੀ ਤਿਸ ਕੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਾ ਜਾਣੇ ਸੋ ਸਭ ਗੁਰ ਜਿਸ ਰਜੇ ਹਰਨਾਵਣ ਕੁਬਾਰ ਗੁਰ ਕੋ ਬੋਲ ਜਾਮ ਸਰਵਨਿਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਅੰਗਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਰਮ ਏਕ ਆਪ ਨੇ ਕਛ ਭਰਮ ਸਹਿ ਸਿਆਣਪ ਲੈਣ ਜਾਈ ਨਾਨਕ ਐਸਾ ਗੁਰੂੜ ਭਾਗੀ ਬਾਈ ਸਫਲ ਦਰਸ਼ਨ ਭੇਗਤ ਪੁਨੀਤ ਪਰਸਤ ਚਰਨ ਕਤ ਨਿਰਵਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਪੁੰਕੀ ਦਰ ਗਏ ਗਵੈ ਸੁਨਕਰ ਬਚਨ ਕਰਨੇ ਅਘਾਨੇ ਮਨ ਸੰਤੋਖ ਆਤਮ ਪਤਿਆਨ ਪੂਰਾ ਗੁਰਿਆ ਖਿਉ ਜਾ ਕਾ ਮੰਤ੍ਰ ਅਮਰਦਿਸ਼ ਵੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਦਿਸ ਭਾਵ ਚੇਲੇ ਮਿਲਾਏ ਜਿਹ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਪਵੇ ਕਾਹੂੰ ਬੋਲ ਨ ਪੋਚਸ ਪ੍ਰਾਣੀ ਗੁੰਗੋ ਚਰਪਣ ਰਵਾਣੀ ਨਿਰਾ ਹਰ ਨਿਰਵਾਣ ਸੁਖਦਾਈ ਤਾਂ ਕੀ ਕੀਮਤ ਕਿਨੇ ਭਾਈ ਨੂੰ ਭਗਤ ਬੰਧਨ ਨਿਤ ਕਰਿਆ ਚਰਨ ਕਮਲ ਹਿਰਦੇ ਸਿਮਰੈ ਸਤਿਬਲਹਾਰੀ ਸਤਿਗੁਰੇ ਆਪਣੇ ਨਾਨਕ ਦਿਸ ਪ੍ਰਸਾਦ ਹੈ ਸਭ ਰੁਜ ਆਪਣੇ ਇਹ ਹਰ ਸੁਭਾਵੇ ਜਨ ਕੋਈ ਅੰਮ੍ਰਿਤ ਪੀ ਅੰਮ੍ਰਿਤ ਸੋਇ ਸੁਰ ਕਾ ਨਾਹੀ ਕਦੇ ਵੀ ਨਾ ਜਾ ਕੇ ਮਨ ਪ੍ਰਗਟੇ ਗੁਣਤਾ ਸਿਆਠ ਪੈਰ ਹਰ ਕਾ ਨਾਮ ਲਏ ਸੱਚ ਉਦੇ ਸੇਵਕੋ ਦੇ ਮੂੰਹ ਮਾਇ ਕੇ ਸੰਗ ਨਾ ਲਏ ਮਨ ਮਹਿਰਾ ਕੇ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪ੍ਰਮੋਹ ਦੁਖਦਾ ਤੇ ਨਾਸੇ ਤਪਤਮਾਏ ਠੰਡ ਵਰਤਾਏ ਅਨਭਿਆ ਦੁਗਨਾਠੇ ਫਾਏ ਜਨਮ ਮਰਨ ਕਿ ਮਿਟੇ ਦੇਸੇ ਸਾਧੂ ਗਏ ਪੂਰਨ ਉਪਦੇਸੇ ਭੋ ਚੁੱਕਾ ਨਿਰਭੋ ਵਸੈ ਸਗੋ ਪਿਆਦ ਮਨ ਤੇ ਖੈ ਨਸੇ ਜਿਸ ਕਾ ਸਾਧ ਨੇ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਮੁਰਾਰੀ ਤਿਤ ਪਾਏ ਚੁੱਕੇ ਭ੍ਰਮ ਗਾਵਨ ਸੁਣ ਨਾਨਕ ਹਰ ਹਰ ਦੇ ਸਰਨ ਨਿਰਗੁਣ ਆਪ ਸਰਗੁਣ ਪਿਓ ਕਲਾ ਧਾਰਨ ਸਗਲੀ ਮੋਹੀ ਆਪਣੇ ਤਰ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਣਾਈ ਕੋਏ ਸਰਨ ਨੁਰੰ ਤੇਰੇ ਕੋ ਸੋਏ ਉਤਪੋਤਰ ਵਿਆਰੂਪ ਰੰਗ ਭੇ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਖ ਬਾਰ ਨਾਨਕ ਬਲਹਾਰੀ ਸਲੋਕ ਸਾਥ ਨ ਜਲ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਮਨਾ ਨਾਨਕ ਇਹ ਧਨ ਸਾਰਸਵਤੀ ਸੰਤ ਜਨਮ ਕਰੋ ਵਿਚਾਰ ਏਕ ਸਿਮਰਨ ਅਵਧਾਰੋ ਭਾਵ ਸਮਿਤ ਵਿਸਾਰੋ ਚਰਨ ਕਮਲ ਮਹਿਰ ਤਾਰੋ ਕਰਨ ਕਰਨ ਸੁਪਰਾ ਸਮਰਾ ਦ੍ਰਿੜ ਕਰ ਗੋ ਨਾਮ ਹਰਵਤ ਇਹ ਧਨ ਸੰਜੋ ਭਗਵੰਤ ਸੰਜਨ ਕਨੇ ਮਲਮਨ ਤੇ ਕਾਸ ਰਾਖੋਣ ਮਾਇ ਸਰਵ ਰੋਗ ਨਾਨਕ ਮਿਟ ਜਾਏ ਜਿਸ ਤਨ ਕੋ ਚਾਰ ਕੁੰਡ ਉੜਤਾਵੈ ਸੋ ਤਨ ਨਾਲ ਸੇਵਾ ਤੇ ਪਾਵੈ ਜੇ ਸੁਖਣ ਬਾਦਸ਼ਾਹ ਮੇਰੀ ਸੋ ਸੁਖ ਸਾਧੂ ਸੰਗ ਪ੍ਰੇਤ ਜਿਸ ਸੁਭਾ ਕੋ ਕਰੇ ਭਲੀ ਕਰਨੀ ਸਾਧੂ ਵਜਰ ਕੀ ਸ਼ਰਣੀ ਅਨੁਖ ਪਾਵੀ ਰੂਪ ਨਜਾਏ ਰੋਮ ਕੁਟੇ ਹਰਵ ਕਦਲਾਏ ਸਰਨ ਧਨ ਮੈਂ ਹਰ ਨਾਮ ਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਭੁ ਦੁਆਰ ਕੇ ਨਾਇ ਦਾ ਦਿਸ ਧਾਵ ਤੇ ਆਵੇ ਠਾਏ ਤਾ ਕੋ ਵਿਘਨ ਲਾਗੇ ਕੋਏ ਜਾ ਕਿਰਦੇ ਵਸੇ ਅਰ ਸੋਏ ਕਲ ਤਾ ਤੀ ਸਾਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨ ਸੇ ਪੂਰਨ ਹੋਇਆਸ ਭਗਤ ਪਾਇਆ ਤੁਮ ਬਰਗਾ ਤਿਤ ਕਰ ਜਾਏ ਵਸੇ ਉਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰੇ ਸੁਖਾ ਚੋਕਾ ਚਾ ਵਾ ਕੁਣ ਮਿਟੀ ਪ੍ਰਭ ਸੇ ਵਿਆਪ ਤੇ ਅਕਸ਼ਣ ਗੁਰਦੇਵ ਨੂਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਬਾਣ ਧਾਰਨ ਪਵਨ ਸੁਖਣ ਹਾਰ ਸਿਮਰ ਸਾਸ ਵੇ ਵਿਚਾਰ ਹਰ ਕੀ ਭਗਤ ਗੁਰੂ ਮਨ ਲਾਏ ਮਨ ਬੰਸਤ ਨਾਨਕ ਪਲ ਪਾਏ ਸੰਘ ਨਾ ਚਾਲ ਸਤਰੀ ਧਨਾ ਦੁਖਿਆ ਲਪਤਾਵੇ ਮੂਰਖ ਮਨਾ ਸੁਤ ਮੀਤ ਕੁਮਰ ਬੰਤਾ ਇੰਤੇ ਕਉ ਤੁਮ ਗੁਣ ਸੁਨਾਥ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਉ ਕੌਣ ਛੁਟਕਾਰ ਅਸਸੀ ਰਸ ਸੁਹਾਰੇ ਝੂਠਾ ਲਮ ਝੂਠ ਪਾ ਸਾਰੇ ਜਿਨ ਦੀ ਦਿਸ ਬੁਜਨ ਬਿਗਾਨਾ ਨਾਮ ਵਿਸਾਰ ਨਾਨਕ ਸਨ ਗੁਰ ਕੇ ਮਤ ਤੋਂ ਲੈ ਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਦੇ ਤੁਮਾਰੋ ਚੀ ਚਰਨ ਕਮਲਾ ਕਮਨ ਮਾਇਆ ਜਨਮ ਜਨਮ ਕੇ ਗਲੇ ਖਜਾਏ ਆਪ ਜਪੋ ਅਵਰਣ ਨਾਮ ਜਪਾਓ ਸੁਣਤ ਗੈਦਰਾਤ ਗਦ ਪਾਓ ਸਾਰ ਪੂ ਸਾਰ ਕੋ ਨਾਲ ਸਹਿਸ ਬਾਜ ਨਾਨ ਗੁਣ ਗਾਓ ਤਰੁ ਤਰ ਸਮਾਲ ਬਿਹਨ ਜਾਵ ਮੇ ਫੈਲ ਹੋ ਚੰਦ ਵਸੇ ਸੁਖ ਨਾਲ ਸਾਸ ਗ੍ਰਹਿ ਸਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨ ਸਾਸੰਗ ਭਾਵੇਂ ਸਚ ਧਣਾ ਹਰ ਪੁੰਜ ਸਚ ਕਰੋ ਬਿਹਾਰੀ ਸੁਖ ਦਰਗੈ ਜੈਕਾਰ ਸਰ ਨਿਰੰਤਰ ਏਕੋ ਦੇ ਕਹੁ ਨਾਨਕ ਜਾਂ ਕੇ ਮਸਤਗਲੇ ਏਕੋ ਜਪ ਏਕੋ ਸਲਾ ਇਕ ਸਿਮਰੇ ਘੁੰਮਣ ਆਇਕ ਕੇ ਗੁਣ ਗਾਉਣ ਅੰਤ ਮੰਤ ਜਾਪ ਏਕ ਭਗਵੰਤ ਏਕੋ ਏਕ ਏ ਕਰਿਆ ਪੂਰਨ ਪੂਰ ਪ੍ਰਭਾਵ ਅਨੁਸਾਰਿਕ ਤੇ ਏਕ ਰਾਤ ਪ੍ਰਾਸ਼ਦ ਗਏ ਮਨ ਤਣ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਾਵੇ ਆਏ ਆ ਪਰਿਆ ਤੋ ਸ਼ਰਣਾਏ ਨਾਨਕ ਕੇ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਵਾਈ ਜਾਚਕ ਜਨ ਜਾਚੇ ਪ੍ਰਭ ਦਾਨ ਕਰ ਕਿਰਪਾ ਦਿਓ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰਬਨ ਮੈਂ ਸਰਦਾ ਪੂਰ ਸਦਾ ਸਾਹਿਬ ਪ੍ਰਭ ਕੇ ਗੁਣ ਗਾਓ ਸਾਧ ਸਾਧ ਸਵਰਗ ਮਦਿਆ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਗੁਰੂ ਪ੍ਰਭ ਗਣਿਤ ਨੀਤ ਏ ਕੋਟੇ ਕੁਹਦਾਰ ਨਾਨਕ ਮੰਗੇ ਨੰਬਰ ਅਵਸਾਰ ਬਿਸ਼ਟ ਜਾ ਪ੍ਰਭ ਕੀ ਦਿਸ਼ਮਾਨ ਸੁਖੋਏ ਹਰ ਸੁਭਾਵ ਬਿਰਲਾ ਕੋਏ ਜਿਨ ਚਾਕੇ ਸੇ ਜੰਤਰ ਪਤਾਨ ਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਲੇ ਪ੍ਰੇਮ ਰਾਧਾ ਸੰਗਰੰਗ ਦੇ ਚਾਓ ਸਾਧਕੇ ਸੰਗ ਪਰੇ ਸ਼ਰਨ ਆਨਸਭ ਤਿਆਗ ਅੰਤਰ ਪ੍ਰਕਾਸ਼ ਗੁਟਫਾਗੀ ਜੇ ਪਿਆ ਪ੍ਰੋ ਸੋਏ ਨਾਨਕ ਨਾਮ ਤੇ ਸੁਖਾਇਆ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਕ ਜਨ ਭਇਆ ਜਨਮ ਮਰਨ ਉਪਰੋਂ ਗਏ ਛਪੁਨੇ ਸਰਦਾਸਾ ਪੂਰੀ ਰਵ ਰਿਹਾ ਸਾਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੇ ਜੇ ਘਾਲ ਨਾ ਪਾਨੇ ਸੋ ਕੁ ਵਿਸਰੇ ਜੀ ਕਹਿ ਜੀ ਕੀ ਆ ਜਾਣੇ ਸੋ ਕੁਛ ਨੂੰ ਸਭ ਕੁਛ ਦੀ ਆ ਸੋ ਕੁ ਵਿਸਰੇ ਜੀ ਜੀਵਨ ਜੀ ਆ ਸੋ ਕੁਛ ਜਗਨ ਰਾਖੇ ਗੁਰਪ੍ਰਸਾਦ ਕਬਿਲਾ ਲੱਖ ਸੋ ਕਿਉ ਵਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਕਾਢੇ ਗੁਰਪੁਰੇ ਤਾ ਤੇ ਬਜਾਇਆ ਪ੍ਰਭ ਆਪਣਾ ਨਾਮ ਜੰਤਿਆ ਸਾਜਨ ਸੰਤ ਕਰੋਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਆਪਣਾ ਨਾਮ ਜਪਾਵ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਨੋ ਸਿਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੁੱਢ ਜਾਤ ਪਾਏ ਸਰਾਮ ਸਗਲ ਦੁਖ ਕਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮੰਤਨ ਇੰਦਰੀ ਸੁਭਾਵ ਨੇਤਰੋ ਵੈ ਦਰ ਸੁਖ ਹੈ ਮਨ ਵਿਕਸੇ ਸਾਹ ਚੰਨ ਤੋ ਹੈ ਭਗਤ ਨਾ ਕੀ ਮੰਤਨ ਰੰਗ ਬਿਰਲਾ ਕੂ ਪਾਸ ਸੰਗੇ ਵਿਅਸਤੀ ਜੇ ਕਰਮੈ ਗੁਰਪ੍ਰਸਾਦ ਨਾਮ ਚ ਫਲੈ ਤਾ ਕੀ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਸਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਕੁਪਾਲ ਸਰਬ ਘਟਾ ਕਰਤ ਪ੍ਰਤਪਾਲ ਆਤ ਪੁਰ ਕਰਮ ਕਰਤਾਲ ਭਗਤ ਨਾ ਕੀ ਪ੍ਰਣ ਧਾਰ ਜੋ ਜੋ ਜਪੈ ਸੋ ਪ੍ਰੀਤ ਭਗਤ ਪਾਇ ਲਾਵੇ ਮਣਹੀ ਹਮ ਨਿਰਗੁਣ ਯਾਰਣੀ ਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਕ ਪਾਏ ਨਿਮ ਕਰਕੇ ਗੁਣ ਗਾਇਨ ਕਰਾਜ ਭੋਗੜੇ ਆਈ ਹਰ ਕੇ ਨਾਮ ਕੀ ਕਥਾ ਮਨ ਪਾਏ ਬੋ ਭੋਜਨ ਕਾਪੁਰ ਸੰਗੀ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਹਿਰਦੇ ਪਰ ਸੁਕਰਣੀ ਸੋਭਾ ਤਨਵੰਦਿਰ ਦੇ ਵਸੇ ਪੂਰਨ ਗੁਰੂ ਮਨ

ਨੋਟਾਂ ਦੀਆਂ ਥਈਆਂ ਚੱਕੀ ਫਿਰਦੇ ਨੇ ਗੁੱਥੀਆਂ ਵੀ ਸਵਾਸ ਪੈ ਜਾਣ, ਨਹੀਂ ਪੈਂਦੇ। ਉੱਥੇ ਡਾਕਟਰ ਨੇ ਡਿਗਰੀਆਂ ਕੀਤੀਆਂ ਅਤੇ ਡਾਕਟਰ ਵੀ ਹੱਥ ਖੜ੍ਹੇ ਕਰ ਦਿੰਦਾ, ਕਹਿਣ ਲੱਗਾ ਯਤਨ ਕਰਾਂਗਾ ਜੇ ਪਰਮਾਤਮਾ ਨੂੰ ਪਾਇਆ। ਪਿੱਛੇ ਕਿਸੇ ਦੀ ਖੇਡ ਹੋਰ ਵਰਤਦੀ ਹੈ ਅਤੇ ਵਾਰ ਵਾਰ ਜਦੋਂ ਗੁਰਬਾਣੀ ਦੇ ਸ਼ਬਦ ਪੜ੍ਹਦੇ ਹਾਂ, ਪਾਤਸ਼ਾਹ ਜੀ ਨੇ ਇਹੀਓ ਸਮਝਾਇਆ, ਕਹਿਣ ਲੱਗੇ ਮਨੁੱਖਾ ਜਨਮ ਬੜੇ ਅਰਸ਼ੇ ਬਾਅਦ ਮਿਲਿਆ, ਵਾਰ ਵਾਰ ਨਹੀਂ ਮਿਲਦਾ, ਕਈ ਜੂਨਾਂ ਨੂੰ ਭੋਗਣ ਤੋਂ ਬਾਅਦ ਮਿਲਿਆ, ਪਰ ਇਸ ਮਨੁੱਖੇ ਜਾਮੇ ਦੇ ਵਿੱਚ ਕਿਰਤ ਕਰੀ, ਨਾਮ ਜਪੀ, ਵੰਡ ਕੇ ਛਕੀ, ਇਹ ਨਹੀਂ ਕਿਹਾ ਵੀ ਕੰਮ ਧੰਦੇ ਕਰਨੇ ਹੀ ਨਹੀਂ, ਸਗੋਂ ਸਮਝਾਇਆ ਵੀ ਕਿਰਤ ਵੀ ਕਰਨੀ ਹੈ, ਨਾਮ ਵੀ ਜਕਣਾ, ਦੋਨਾਂ ਨੂੰ ਵੰਡ ਕੇ ਛਕਣਾ। ਕਹਿਣ ਲੱਗੇ ਤੂੰ ਪਰਮੇਸ਼ੁਰ ਨੂੰ ਵੀ ਯਾਦ ਕਰੀ ਅਤੇ ਆਪਣੇ ਪਰਿਵਾਰ ਦਾ ਪਾਲਣ ਵੀ ਕਰੀ। ਕੋਈ ਸਿੱਖ ਸਰਦਾਰ ਦੇ ਘਰ ਅੱਗੋਂ ਦੀ ਲੰਘੀ ਅਤੇ ਮਾਣ ਮਹਿਸੂਸ ਹੋਵੇ ਵੀ ਸਰਦਾਰ ਦਾ ਘਰ, ਸਿੱਖ ਦਾ ਘਰ ਇੰਨਾ ਵਧੀਆ, ਇੰਨਾ ਵੱਡਾ, ਇੰਨਾ ਸੋਹਣਾ, ਕਿਰਤ ਤੋਂ ਰੋਕਿਆ ਨਹੀਂ। ਉੱਦਮ ਕਰੇਂਦਿਆਂ ਜੀਉ ਤੋਂ ਕਮਾਉਂਦਿਆਂ ਸੁੱਖ ਪਹੁੰਚ, ਪਹੁੰਚ ਸੁੱਖ ਲੈ ਆਨੰਦ ਮਾਣ, ਪਰ ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ, ਚਿੰਤ ਨਾਲ ਨਾਲ ਉਹਨੂੰ ਯਾਦ ਕਰ, ਉਹਨੂੰ ਚੇਤੇ ਕਰ, ਉਹਨੂੰ ਧਿਆ, ਸਤਸੰਗਤ ਕਰਿਆ ਕਰ, ਸੇਵਾ ਅਤੇ ਸਿਮਰਨ ਕਰਿਆ ਕਰ। ਸੇਵਾ ਕਿਵੇਂ ਕਰਨੀ ਹੈ? ਪਾਤਸ਼ਾਹ ਜੀ ਕਹਿਣ ਲੱਗੇ ਹੁਣੇ ਸ਼ਬਦ ਸਰਵਣ ਕੀਤਾ ਸੀ, ਹਰ ਚੇਤ ਮਨ ਮੇਰੇ ਤੂੰ ਗੁਰਕਾ ਸ਼ਬਦ ਕਮਾਏ, ਆਰੰਭ ਦੀਆਂ ਪੰਕਤੀਆਂ ਸੀ, ਹਉਮੈ ਵਿੱਚ ਸੇਵਾ ਨਾ ਹੋਵੇ

ਜਾਣੇ ਨਾਨਕ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਜ ਤਾਕੋ ਵੀ ਕਹਿੰਦਾ ਕੋਲ ਆਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰਤੀ ਮਰਦਾਸ ਰਾਮਦਾਸਾਂ ਹੋਏ ਸਾਇਰ ਜਨ ਹਰਗੋਬਿੰਦਨੋ ਸਿਮਰੋਂ ਸ੍ਰੀ ਹਰਾਇ ਸ੍ਰੀ ਹਰਕ੍ਰਿਸ਼ਨ ਤੇ ਆਈਏ ਦੇਹ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਕਰਨ ਆਉਂਦੇ ਆਵੇ ਤਾਂ ਸਭ ਥਾਈਂ ਸਤਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਤਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇ ਗਵਾਹੀ ਦੇਖ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੇ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘ ਨਿਆਣੇ ਧਰਮ ਹਿੱਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨੱਚਿਆ ਰਿਹਾ ਦੇਖ ਦੇਖ ਫਤਿਹ ਬ੍ਰਿਤ ਕੀ ਪੈਤ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਿਬ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ

ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਸੇਵ ਸਮੂਹ ਸਹੋਤਾ ਪਰਿਵਾਰ ਵੱਲੋਂ ਸਤਿਗੁਰ ਸੇ ਪਾਤਸ਼ਾਹ ਜੀ ਸ੍ਰੀ ਸੋਹਣ ਸਿੰਘ ਸਹੋਤਾ ਦੀ 17ਵੀਂ ਬਰਸੀ 'ਚ ਸਤਿਗੁਰ ਸੇ ਪਾਤਸ਼ਾਹ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸਤਿਗੁਰ ਸੇ ਪਾਤਸ਼ਾਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰੂ ਸਾਹਿਬ ਚੌਂਕੀ ਕਥਾ ਵਿਖਿਆਨ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਅਣਜਾਣ ਜਾਣਕ ਮਾਫ਼ ਕਰਨਾ ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਾ ਆਈ ਸੰਗਤ ਦੇ ਹਾਜ਼ਰੀ ਕਦਮ ਲੇਖੇ ਲਾਉਣੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੇ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸੇ ਪਾਤਸ਼ਾਹ ਸੋਹਣ ਸਿੰਘ ਸਹੋਤਾ ਦੇ ਸਿਰ 'ਤੇ ਮਿਹਰ ਭਰਿਆ ਰੱਖ ਕੇ ਸਤਿਗੁਰ ਸੇ ਪਾਤਸ਼ਾਹ ਦੀ ਵੀ ਕਾਲ ਰਹੀ ਆਪਣੇ ਚਰਨਾਂ ਵਿੱਚ ਨਿਵਾਸ ਪਿੱਛੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ ਨਾਮ ਬਣਨ ਪ੍ਰੇਮ ਬਖਸ਼ਣਾ ਹਰ ਮੈਦਾਨ ਫਤਿਹ ਬਖਸ਼ਣੀ ਸਤਿਗੁਰ ਸੇ ਪਾਤਸ਼ਾਹ ਗੁਰੂ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਾਸ਼ ਨਾਇਕ ਨੇ ਅਪੰਗੀਕਾਰ ਕਰੋ ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਢੱਕਣੇ 21 ਪੌਂਡ ਦਰਸ਼ਨ ਭੇਟ ਮਾਜਰੇ ਸੇਵਕਾਂ ਦੇ ਖਜ਼ਾਨੇ ਭਰਪੂਰ ਕਣੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪੌਂਡ ਗ੍ਰੰਥੀ ਸਿੰਘਾਂ ਵਾਸਤੇ 51 ਪੌਂਡ ਬਿਲਡਿੰਗ ਫੰਡ ਵਾਸਤੇ 21 ਪੌਂਡ ਮਾਜਰੇ ਨੂੰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੇ ਪ੍ਰੇਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਮੁਖ ਪਰਿਵਾਰ ਨੇ ਜਿਨੋਂ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਦੀ ਸੇਵਾ ਲਈ ਗੁਰਮੁਖ ਪਰਿਵਾਰ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋਭਾਵਨਾ ਸੰਪੂਰਨ ਕਰਨੀ ਆ ਸਤਿਗੁਰ ਸੇ ਪਾਤਸ਼ਾਹ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਨਾਮ ਬਣਨ ਪ੍ਰੇਮ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਿਰਤ ਕਮਾਈ 'ਚ ਵਾਧੇ ਬਖਸ਼ਣੇ ਸਤਿਗੁਰ ਸੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ 'ਚ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਏ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਵਿਸ਼ਵਾਸ ਸਿੰਘ ਤੇ ਜੋ ਛਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲੇ ਆਪ ਆਪਣੇ ਮੁਖਾਰਬਿੰਦ ਚੋਂ ਪਵਿੱਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਹਨਾਂ ਮਿਲਿਆ ਵੀ ਦਾ ਪਵਿੱਤਰ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੇ ਸਭ ਸਿੱਖਣ ਕੋ ਹੁਕਮ ਹੈ ਗੁਰੂ

ਸਤਨਾਮ ਸ੍ਰੀ ਵਾਹਿਗੁਰੂ ਜੀਓ। ਡੰਡੋਤ ਵੰਦਨਾ ਇਨਕਵਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਘਰ ਪੰਜਵਾਂ ਦੋ ਪਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ
1: ਵਾਹਿਗੁਰੂ ਜੀ ਕੀ ਫਤਿਹ। ਜੀ, ਸਿੱਖ ਪਰਿਵਾਰ ਨੇ ਆਪਣੇ ਵੱਡਿਆਂ ਨੂੰ ਯਾਦ ਕਰਦਿਆਂ ਗੁਰੂ ਦੇ ਚਰਨ ਪਰਸੇ ਨੇ, ਹੁਣੇ ਅਰਦਾਸ ਬੇਨਤੀ ਕਰਕੇ ਹਟੇ ਹਾਂ। ਸੋਤਾ ਪਰਿਵਾਰ ਵੱਲੋਂ ਸੋਹਣ ਸਿੰਘ ਨੂੰ ਉਹਨਾਂ ਦੀ 17ਵੀਂ ਬਰਸੀ, 17 ਸਾਲ ਸੰਸਾਰ ਤੋਂ ਕੁਝ ਕਰ ਗਏ ਨੇ। ਕਈ ਵਾਰ ਅਸੀਂ ਦੇਖਦੇ ਹਾਂ ਘੱਟ ਇੱਦਾਂ ਦੇ ਪਰਿਵਾਰ ਹੁੰਦੇ ਨੇ, ਚਲੇ ਜਾਣ 'ਤੇ ਵੀ ਉਹਨਾਂ ਨੂੰ ਯਾਦ ਰੱਖਣਾ, ਉਹਨਾਂ ਦੀ ਮਿਹਨਤ, ਉਹਨਾਂ ਦੇ ਗੁਣ ਪਰਿਵਾਰ ਯਾਦ ਕਰਦਾ, ਵੱਡਿਆਂ ਦਾ ਸਤਿਕਾਰ, ਉਹਨਾਂ ਦੇ ਗੁਣ ਯਾਦ ਕਰਨੇ ਚਾਹੀਦੇ ਨੇ। ਇੱਕ ਦੋ ਵਾਰੀ ਯਾਦ ਕੀਤਾ ਜਾਂਦਾ ਹੈ, 3 ਵਾਰੀ, ਉਸ ਤੋਂ ਵੱਧ ਨਹੀਂ। ਪਰਿਵਾਰ ਧੰਨਵਾਦੀ ਹੈ ਜਿਹੜੇ ਪਰਿਵਾਰ ਗੁਰੂ ਘਰ ਪ੍ਰੋਗਰਾਮ ਕਰਵਾਉਂਦੇ ਨੇ। ਕਿਸੇ ਕਵੀ ਦੇ ਬੋਲ ਨੇ, ਸੁਖੀ ਦੁਖੀ ਨਰ ਜਗਤ ਮੈਂ ਧਰਮ ਕਰੇ, ਜੇ ਕੋਈ ਸੁਖੀ ਕਰੇ ਤਾਂ ਸੁੱਖ ਬੜਾ, ਦੁਖੀ ਕਰੇ ਦੁੱਖ ਹੋਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਿਰ 'ਤੇ ਮੇਰਾ ਪ੍ਰਯਤਨ ਰੱਖਣ। ਗੁਰੂ ਘਰ ਵੱਲੋਂ ਜਿਹੜੇ ਪਰਿਵਾਰ ਗੁਰੂ ਦਾ ਓਟ ਆਸਰਾ ਲੈਂਦੇ ਨੇ, ਗੁਰੂ ਘਰ ਵੱਲੋਂ ਬਖਸ਼ਿਸ਼ ਸਰਪਾਓ ਦਿੱਤਾ ਜਾਂਦਾ ਜੀ। ਪਰਿਵਾਰ ਨੂੰ ਬੇਨਤੀ ਹੈ, ਕੋਈ ਵੀ ਮੈਂਬਰ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਇੱਥੇ ਅੱਗੇ ਆ ਜਾਣ। ਸਰਪਾਓ ਜਿਹੜੀ ਹੈ ਉਹ ਸਰਪਾਓ ਦੀ ਭਾਈ ਸਾਹਿਬ, ਭਾਈ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਸਰਪਾਓ ਦੇਣਗੇ ਪਰਿਵਾਰ ਦੇ ਮੈਂਬਰ ਨੂੰ ਜੀ।

ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰਥਮ ਜਿੰਨੇ ਵੀ ਪਰਿਵਾਰ ਦੇ ਇਸ ਪ੍ਰੋਗਰਾਮ ਵਿੱਚ ਆਪ ਸ਼ਾਮਿਲ ਹੋਇਓ, ਸਭ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਪਰਿਵਾਰ ਵੱਲੋਂ ਆਪ ਸਰਬੱਤ ਸੰਗਤਾਂ ਲਈ ਗੁਰੂ ਕਾ ਲੰਗਰ ਤਿਆਰ ਹੈ। ਲੋੜ ਅਨੁਸਾਰ ਸਾਰਿਆਂ ਨੇ ਲੰਗਰ ਛੱਕ ਕੇ ਜਾਣਾ। ਬਾਹਰ ਸਿੰਘ ਦੇਗ ਵਰਤਾ ਰਹੇ ਨੇ, ਦੇਗ ਪ੍ਰਾਪਤ ਕਰੋ। ਉਸ ਤੋਂ ਬਾਅਦ ਗੁਰੂ ਕਾ ਲੰਗਰ ਤਿਆਰ ਹੈ, ਗੁਰੂ ਕਾ ਲੰਗਰ ਛੱਕ ਕੇ ਜਾਣਾ। ਪਰਿਵਾਰ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,

ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਵੈਸੇ ਤਾਂ ਕੱਲ੍ਹ ਦਾ ਗੁਰੂ ਨਾਨਕ ਪਾਤਸ਼ਾਹ ਜੀ, ਜਗਤ ਪਿਤਾ, ਜਗਤ ਮਾਤਾ, ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਕੱਲ੍ਹ ਸੀ, ਪਰ ਆਪਾਂ ਅੱਜ ਉਹੀ ਪ੍ਰਕਰਨ ਸੱਚੇ ਪਾਤਸ਼ਾਹ ਦਾ ਲੈ ਕੇ ਚੱਲਣਾ ਹੈ ਵਿਆਹ ਪੁਰਬ ਦਾ, ਕਿਉਂਕਿ ਸਾਡੇ ਤੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। 3 ਸਾਲ ਤੋਂ ਦਾਸ, ਨਾ ਕੋਈ ਜਥੇ ਦਾ ਪ੍ਰੋਗਰਾਮ ਬਟਾਲੇ ਦੇ ਵਿੱਚ, ਨਾ ਕੋਈ ਦੂਸਰਾ ਪ੍ਰੋਗਰਾਮ ਅਟੈਂਡ ਕਰ ਸਕਿਆ, ਕਿਉਂਕਿ ਸੱਚੇ ਪਾਤਸ਼ਾਹ ਨੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਜਿਹੜਾ ਸਾਡਾ ਅੰਜਲ ਖਿਲਾ ਰਿਹਾ ਨਾ ਸੱਚੇ ਪਾਤਸ਼ਾਹ ਨੇ, ਵੀ ਜਾਓ ਚੁਗੀ ਜਾਓ, ਬਾਹਰ ਜਾ ਕੇ ਉਹ ਚੁਗਣ ਵਾਸਤੇ ਸਾਨੂੰ ਆਉਣਾ ਪੈਂਦਾ। ਮਨ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬੜੀ ਰੀਝ ਹੁੰਦੀ ਹੈ, ਕਿਉਂਕਿ ਬਾਹਰੋਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਵੀ ਸਾਡੇ ਸ਼ਹਿਰ ਦੇ ਵਿੱਚ ਆਉਂਦੀਆਂ ਨੇ ਅਤੇ ਸੱਚੇ ਪਾਤਸ਼ਾਹ ਦੇ ਗੁਣ ਗਾਇਨ ਕਰਦੀਆਂ ਨੇ, ਮਾਤਾ ਜੀ ਦੇ ਚਰਨ ਧੋ ਧੋ ਪੀਂਦੀਆਂ ਨੇ। ਦਾਸ ਨੂੰ ਇੱਕ ਵਾਰੀ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਕਹਿੰਦੇ ਜਿਹੜਾ ਕੰਮ ਪਿਓ ਦੇ ਅੱਗੇ ਅਰਦਾਸ ਕੀਤਿਆਂ ਨਾ ਨਾ ਬਣਦਾ ਹੋਵੇ, ਕਈ ਵਾਰੀ ਆਪਾਂ ਅਰਦਾਸ ਕਰਦੇ ਹਾਂ ਉਹਦੇ 'ਚ ਦੇਰੀ ਹੋ ਜਾਂਦੀ, ਜਿਹੜਾ ਕੰਮ ਨਾ ਬਣਦਾ ਹੋਵੇ ਕਹਿੰਦੇ ਮਾਂ ਨੂੰ ਕਹਿ ਲਿਆ ਕਰੋ। ਆਪਾਂ ਦੁਨਿਆਵੀ ਜੀ ਬੈਠੇ ਹਾਂ, ਹੁਣ ਵੀ ਦੁਨਿਆਵੀ ਤੌਰ 'ਤੇ ਜੇ ਸਾਡੇ ਬੱਚੇ ਅਸੀਂ ਉਹਨਾਂ ਨੂੰ ਮਨ੍ਹਾ ਕਰ ਦਈਏ ਨਾ ਵੀ ਅਸੀਂ ਤੁਹਾਨੂੰ ਆਹ ਚੀਜ਼ ਨਹੀਂ ਲੈ ਕੇ ਦੇਣੀ, ਤਾਂ ਮਾਂ ਨੂੰ ਕਹਿ ਲੈਂਦੇ, ਮਾਂ ਪ੍ਰੈਸ਼ਰ ਪਾ ਕੇ ਬਣਾ ਲੈਂਦੀ ਹੈ, ਆਪਣੇ ਘਰ ਵਾਲੇ ਨੂੰ ਬਣਾ ਲੈਂਦੀ। ਸਾਨੂੰ ਕਹਿੰਦੇ ਵੀ ਉਹਨਾਂ ਨੂੰ ਮਾਤਾ ਨੂੰ ਕਹਿ ਲਿਆ ਕਰੋ। ਸੋ ਸਾਡੇ ਵੱਡੇ ਭਾਗ ਨੇ, ਸਾਨੂੰ ਸੱਚੇ ਪਾਤਸ਼ਾਹ ਨੇ ਉਸ ਧਰਤੀ 'ਤੇ ਜਨਮ ਦਿੱਤਾ। ਪੰਜਾਬ ਦੇ ਵਿੱਚ 2 ਕੰਧਾਂ ਨੇ ਜਿਹੜੀਆਂ ਸੱਚੇ ਪਾਤਸ਼ਾਹ ਦਾ ਵਰ ਹੋਇਆ ਕਿ ਜੁਗੋ ਜੁਗਾਂਤਾਂ ਜੁਗਾਂ ਜੁਗਾਂਤਰਾਂ ਤੱਕ ਜਿਹੜੀਆਂ ਉਹ ਖੜੀਆਂ ਰਹਿਣਗੀਆਂ। ਪਹਿਲੀ ਕੰਧ ਬਟਾਲੇ ਦੇ ਵਿੱਚ ਜਿੱਥੇ ਸੱਚੇ ਪਾਤਸ਼ਾਹ ਆ ਕੇ ਬੈਠੇ ਨੇ, ਅਤੇ ਬਜ਼ੁਰਗ ਮਾਤਾ ਇੱਕ ਆ ਕਹਿੰਦੀ ਤੂੰ ਇੱਥੇ ਆ ਕੇ ਬਹਿ ਗਿਆ, ਇਹ ਤਾਂ ਡਿੱਗਣ ਵਾਲੀ ਆ, ਕੱਚੀ ਆ ਕੰਧ, ਕਿਸੇ ਵੇਲੇ ਵੀ ਡਿੱਗ ਸਕਦੀ। ਸੱਚੇ ਪਾਤਸ਼ਾਹ ਕਹਿੰਦੇ ਮਾਤਾ ਇਹ ਨਹੀਂ ਡਿੱਗਦੀ, ਇਹ ਜਿੰਨੀ ਦੇਰ ਤੱਕ ਇਹ ਸੰਸਾਰ ਚੱਲਦਾ ਰਹੂ ਇਹ ਕੰਧ ਖੜੀ ਰਹੇਗੀ। ਦੂਸਰੀ ਕੰਧ ਬਾਰੇ ਸਾਨੂੰ ਪਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਦੂਸਰੀ ਉਹ ਵੀ ਜਿੰਨੀ ਦੇਰ ਤੱਕ ਇਹ ਸੰਸਾਰ ਚੱਲਦਾ ਰਹੂ ਉਹ ਵੀ ਅਮਰ ਰਹੇਗੀ। ਸੋ ਪਿਆਰਿਓ, ਬੇਨਤੀ ਹੈ ਕਿ ਆਪਾਂ ਗੁਰੂ ਨਾਨਕ ਪਾਤਸ਼ਾਹ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ

ਚਰਨਾਂ ਦੇ ਵਿੱਚ ਜਾ ਕੇ ਜੋਦੜੀ ਕਰਦਾ ਨਾ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ, ਵਾਰ ਉਦੋਂ ਹੀ ਮਿਲ ਜਾਂਦਾ ਜੇ ਉਹ ਕਿਰਪਾ ਕਰਦੇ ਨਾ, ਤੇ ਵਾਰ ਉਦੋਂ ਹੀ ਮਿਲ ਜਾਂਦਾ, ਉਦੋਂ ਹੀ ਉਹਦੇ ਪੱਲੇ ਦੇ ਨਾਲ ਲੱਗ ਜਾਈਦਾ। ਬਸ ਫਰਕ ਕੀ, ਅਸੀਂ ਜਾਂਦੇ ਹੀ ਨਹੀਂ, ਅਸੀਂ ਕਹਿੰਦੇ ਹੀ ਨਹੀਂ ਪਿਓ ਨੂੰ ਵੀ ਸਾਡੇ 'ਤੇ ਵੀ ਕਿਰਪਾ ਕਰਦੇ, ਸਾਨੂੰ ਨਾਮ ਦੀ ਦਾਤ ਬਖਸ਼ ਦੇ। ਜਦੋਂ ਪੰਜ ਪਿਆਰੇ ਸਿਰ ਦੇ ਉੱਤੇ ਹੱਥ ਰੱਖ ਕੇ ਨਾਮ ਦ੍ਰਿੜ ਕਰਾਉਂਦੇ ਨੇ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਸੱਚ ਜਾਣਿਓ, ਜਿਨ੍ਹਾਂ ਨੇ ਖੰਡੇ ਦੀ ਪੌਲ ਛਕੀ ਉਹਨਾਂ ਨੂੰ ਪਤਾ, ਜਦੋਂ ਪੰਜ ਪਿਆਰੇ ਸਿਰ 'ਤੇ ਹੱਥ ਰੱਖਦੇ ਨੇ ਨਾ ਅਤੇ ਨਾਮ ਦੀ ਦਾਤ ਦਿੰਦੇ ਨੇ, ਉੱਦਾਂ ਵਾਹਿਗੁਰੂ ਵਾਹਿਗੁਰੂ ਜਿੰਨਾ ਮਰਜ਼ੀ ਕਹੀ ਜਾਈਏ ਸਫਲਾ ਹੈ, ਪਰ ਜੋ ਗੁਰੂ ਨੇ ਬਖਸ਼ਿਸ਼ ਕਰਨੀ ਆ ਨਾ ਉਹ ਨਹੀਂ ਕਰਨੀ ਹੈ। ਉਹ ਆਮ ਬੰਦਾ ਸਾਨੂੰ ਇਕੱਲੇ ਤੋਂ ਇਕੱਲੇ ਨੂੰ ਨਾਮ ਦੀ ਦਾਤ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਹੁਕਮ ਨਹੀਂ ਕੀਤਾ। ਸੱਚੇ ਪਾਤਸ਼ਾਹ ਨੇ ਕਿਹਾ ਪੰਜਾਂ ਪਿਆਰਿਆਂ ਦੇ ਕੋਲ ਜਾ। ਕਈ ਪ੍ਰਾਣੀ